ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਰੋਗਾ ਕੋਟ ਬਿਧਨ ਬਿਘਨ ਲਾਗੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸਭ ਸੋ ਭਾਖਿਆ ਗਾਓ ਸੁਣੋ ਪੜ੍ਹੋ ਨਿਤ ਭਾਈ ਗੁਰਪੂਰੇ ਤੂੰ ਰਾਖਿਆ ਰਹਾਓ ਸਾਚਾ ਸਹਿ ਮਹਿਤ ਬੜਾਈ ਭਗਤ ਬਛਰ ਦਿਆਲਾ ਸੰਤਾਂ ਕੀ ਭੈਜ ਰੱਖਦਾ ਆਇਆ ਆਦ ਬਿਰਧ ਪ੍ਰਤਪਾਲਾ ਹਰ ਅੰਮ੍ਰਿਤ ਨਾਮ ਭੁਜੋ ਨਿਤ ਪੁੰਚੋ ਸਰਬ ਕਲ ਸਰਬ ਬੇਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਨਾਸਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਿਆਈ ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਬਿਰਧਾ ਬੜਿਆਈ। ਕੋਈ ਜਨ ਹਰ ਸਿਉਂ ਦੇਵੇ ਜੋਰ ਚਰਨ ਗਹੋ ਬਕੋ ਸੁਭ ਰਸਨਾ ਦੀਜੇ ਪ੍ਰਾਨ ਕੋ ਰਹਾਓ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੇ ਸੁਧਾ ਸੰਜੋਰ ਯਾ ਰਸ ਮੈਂ ਮਗਨ ਹੋਦ ਕਿਰਪਾ ਤੇ ਮਹਾਂ ਵਿਖਿਆ ਤੇ ਤੋਰ ਆਇਓ ਸਰਨ ਜੀ ਦੁਖ ਭੰਜਨ ਚਿਤ ਵਾ ਕੁਮਰੀ ਓਦ ਅਭੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰ ਤੇ ਪਹੁ ਟਲ ਗੁਰ ਤੇ ਵੀ ਹੈ ਐਨ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਹਿ ਜਨਮ ਮਰਨ ਦੁੱਖ ਜਾਇ ਹੋਵੇ ਸਿਵ ਸਿੱਖ ਸਮਦੀ ਗੁਰ ਅਰਥਾਂ ਕੁਰਸਾਂ ਚੱਕਿਆ ਤੁਰ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਘਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੋਰੀਐ

0: ਗੁਰ ਤੁਠੇ ਹਰ ਰੰਗ ਚਾੜਿਆ, ਫਿਰ ਬੋੜ ਨ ਹੋਵੀ ਭੰਗ। ਮੇਰੇ ਮਨ ਹਰ ਰਾਮ ਨਾਮ ਕਰ ਰੰਗ, ਗੁਰ ਤੁਠੇ ਹਰ ਉਪਦੇਸਿਆ, ਹਰ ਭੇਟਿਆ ਰਾਉ ਨਿਸੰਗ। ਰਹਾਉ ਮੁੰਦ ਇਆਣੇ ਮਨ ਮੁਖੀ, ਫਿਰ ਆਵਣ ਜਾਣਾ ਅੰਗ। ਹਰ ਪ੍ਰਭ ਚੇਤਨ ਆਇਓ, ਮਨ ਦੂਜਾ ਭਾਉ ਸਹਿ ਲੰਘ। ਹਮ ਮੈਲ ਭਰੇ ਦੋ ਚਾਰੀਆ, ਹਰ ਰਾਖੋ ਅੰਗੀ ਅੰਗ। ਗੁਰ ਅੰਮ੍ਰਿਤ ਸਰ ਨਵ ਲਾਇਆ, ਗੁਰ ਅੰਮ੍ਰਿਤ ਸਰ ਨਵ ਲਾਇਆ, ਸਭ ਲਾਥੇ ਕਿਲਬਿਖ ਪੰਗ। ਹਰ ਦੀਨਾ ਦੀਨ ਦਿਆਲ ਪ੍ਰਭ, ਸਤ ਸੰਗਤ ਮੇਲੋ ਸੰਗ। ਮਿਲ ਸੰਗਤ ਹਰ ਰੰਗ ਪਾਇਆ, ਜਨ ਨਾਨਕ ਮਨ ਤਨ ਰੰਗ। ਹਰ ਦੀਨਾ ਦੀਨ ਦਿਆਲ ਪ੍ਰਭ, ਪ੍ਰਭ ਸਤ ਸੰਗਤ ਮੇਲੋ ਸੰਗ। ਮਿਲ ਸੰਗਤ ਹਰ ਰੰਗ ਪਾਇਆ, ਜਨ ਨਾਨਕ ਮਨ ਤਨ ਰੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਚੌਥਾ। ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੇ ਰੰਗ। ਗੁਰ ਤੁਠੇ ਹਰ ਰੰਗ ਚਾੜਿਆ, ਫਿਰ ਬੋਰ ਨ ਹੋਵੀ ਭੰਗ। ਮੇਰੇ ਮਨ ਹਰ ਰਾਮ ਨਾਮ ਕਰ ਰੰਗ, ਗੁਰ ਤੁਠੇ ਹਰ ਉਪਦੇਸਿਆ, ਹਰ ਭੇਟਿਆ ਰਾਉ ਨਿਸੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੇ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਭਾਰ। ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ।
1: ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ,
0: ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ।
1: ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਐ,
0: ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ।
1: ਨਾਨਕ ਹੁਕਮੈ ਜੇ ਬੁਝੈ ਤਾਂ ਹਮੈ ਕਹੈ ਨਾ ਕੋਏ,
0: ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸਾਨ। ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇ, ਕਥਨਾ ਕਥੀ ਨ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਹੁਕਮੀ ਹੁਕਮ ਚਲਾ ਹੇ ਰਾਹੂ, ਨਾਨਕ ਬਿਕਸੇ ਬੇਪਰ।

0: ਮੂੰਹ ਕੇ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ
1: ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ
0: ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ
1: ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ
0: ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ
1: ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ
0: ਗਾਵੀਐ ਸੁਣੀਐ ਮੈਂ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ
1: ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ
0: ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ
1: ਜੀ ਹਾਂ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਏ
0: ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ
1: ਤੀਰਥ ਨਾਵਾ ਜੇ ਤਿਸ ਭਾਵਾ ਬਿਨ ਪਾਣੇ ਕੇ ਨਾਇ ਕਰੀ
0: ਜੇ ਤੀ ਸਿਰਠ ਪਾਈ ਵੇਖਾ ਬਿਨ ਕਰਮਾ ਕੇ ਮਿਲੇ ਲਈ
1: ਮੱਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ
0: ਗੁਰਾ ਇੱਕ ਦੇ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ
1: ਜੇ ਜੁਗ ਚਾਰੇ ਆਰਜਾ ਹੋਰ ਦਸੋਣੀ ਹੋਏ
0: ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ
1: ਚੰਗਾ
0: ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ
1: ਕੀਟਾ ਅੰਦਰ ਕੀਟ ਕਰੇ ਦੋਸ਼ੀ ਦੋਸ਼ ਧਰੇ
0: ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇਹੇ
1: ਇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ
0: ਸੁਣੇ ਸਿੱਧ ਪੀਰ ਸੁਰਨਾਥ ਸੁਣੇ ਧਰਤ ਧਵਲ ਆਕਾਸ
1: ਸੁਣੇ ਦੀਪ ਲੋ ਪਾਤਾਲ ਸੁਣੇ ਪੋਹਿ ਨ ਸਕੈ ਕਾਲ
0: ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
1: ਸੁਣੇ ਈਸ਼ ਬਰਮਾ ਇੰਦ ਸੁਣੇ ਮੁਖ ਸਲਾਹਣ ਮੰਦ
0: ਸੁਣੇ ਜੋਗ ਜੁਗਤ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ
1: ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
0: ਸੁਣੇ ਸਤ ਸੰਤੋਖ ਵਿਚਾਰ ਸੁਣੇ ਸੁਣੇ ਸਤ ਸੰਤੋਖ ਗਿਆਨ ਸੁਣੇ ਅੱਠ ਸੱਠ ਕਾ ਇਸਨਾਨ
1: ਸੁਣੇ ਪੜ ਪੜ ਪਾਵੇ ਮਾਨ ਸੁਣਿਆ ਲਾਗੈ ਸਹਿਜ ਧਿਆਨ
0: ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
1: ਸੁਣੇ ਸਰਾ ਗੁਣਾ ਕੇ ਗਹਾ ਸੁਣੇ ਸ਼ੇਖ ਪੀਰ ਪਾਤਸ਼ਾਹ
0: ਸੁਣੇ ਅੰਧੇ ਪਾਵੇ ਰਾਹੋ ਸੁਣੇ ਹਾਥ ਹੋਵੇ ਅਸਗਾਹੋ
1: ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
0: ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹੇ ਪਿਛੇ ਪਛਤਾਏ

0: ਮਨੈ ਜਮ ਕੇ ਸਾਥ ਨ ਜਾਏ।
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ।
0: ਮਨੈ ਮਾਰਗ ਠਾਕ ਨ ਪਾਏ, ਮਨੈ ਪਤ ਸਿਉ ਪ੍ਰਗਟ ਜਾਏ।

0: ਮੰਨੇ ਨਾਨਕ ਭਾਵੇ ਨਾ ਭਿੱਖ।
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ।
0: ਪੰਚ ਪਰਵਾਨ ਪੰਚ ਪ੍ਰਧਾਨ ਪੰਚੇ।

0: ਵਾਰਨਾ ਜੋਗੀ ਜਾਣੇ ਰੁੱਤ ਮਹ ਨਾ ਕੋਈ
1: ਜਾ ਕਰਤਾ ਸਿੱਠੀ ਕੋ ਸਾਜੇ ਆਪੇ ਜਾਣੇ ਸੋਈ
0: ਕਿਵ ਕਰ ਆਖਾਂ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ
1: ਨਾਨਕ ਆਖਣ ਸਭ ਕੋ ਆਖੇ।

0: ਪਾਲਾ ਪਾਤਾਲ ਲਖ ਆਗਾਸਾ ਆਗਾਸ
1: ਓੜਕ ਓੜਕ ਭਾਲ ਥਕੇ ਵੇਦ ਕਹਿਣੀ ਇੱਕ ਬਾਤ
0: ਸਹਿਸ ਅਠਾਰਾ ਕਹਿਣ ਕਤੇਬਾ ਅਸਲੂ ਇੱਕ ਧਾਤ
1: ਲੇਖਾ ਹੋਏ ਤਾਂ ਲਿਖੀਐ।

0: ਸਮੁੰਦਰ ਨਾ ਜਾਣੀਐ
1: ਸਮੁੰਦ ਸਾਹਾ ਸੁਲਤਾਨ ਗਿਰਹਾ ਸੇਤੀ ਮਾਲ ਧਨ
0: ਪੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ
1: ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ
0: ਅੰਤ ਨਾ ਵੇਖਣ ਸੁਣਨ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ।

0: ਜੋਦ ਵਪਾਰ ਕਿਤਿਆਂ ਗਣਤ ਨਹੀਂ ਵਿਚਾਰ
1: ਕਿਤੇ ਖਪ ਟੁੱਟੇ ਬੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ
0: ਕਿਤਿਆਂ ਦੁੱਖ ਭੁੱਖ ਸਦ ਮਾਰ ਇਹ ਪੀ ਦਾਤ ਤੇਰੀ ਦਾਤਾਰ
1: ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ
0: ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇਤੀਆਂ ਮੁੱਖ ਖਾਏ
1: ਆਪੇ ਜਾਣੇ ਆਪੇ ਦੇ ਆਖੇ ਸੇਪੇ ਕੇਈ ਕੇ
0: ਜਿਸ ਨੂੰ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ
1: ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਮੁੱਲ ਭੰਡਾਰ
0: ਅਮੁੱਲ ਆਵੇ ਮੁੱਲ ਲੈ ਜਾਏ ਅਮੁੱਲ ਪਾਏ ਮੁੱਲਾ ਸਮਾਏ।

0: ਅਮੋਲ ਤੁਲ ਅਮੋਲ ਪਰਵਾਨ,
1: ਅਮੋਲ ਬਖਸ਼ੀਸ ਅਮੋਲ ਨਿਸ਼ਾਨ, ਅਮੋਲ ਕਰਮ ਅਮੋਲ ਫਰਮਾਨ,
0: ਅਮੁੱਲ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ,
1: ਆਖੇ ਵੇਦ ਪਾੜ ਪੁਰਾਣ, ਆਖੇ ਪੜੇ ਕਰੇ ਵਖਿਆਣ,
0: ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ,
1: ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ,
0: ਆਖੇ ਦਾਨਵ ਆਖੇ ਦੇਵ, ਆਖੇ ਸੁਨਰ ਮੁੰਜਨ ਸੇਵ,
1: ਕੀਤੇ ਆਖੇ ਹੈ ਆਖਣ ਪਾਏ, ਕੀਤੇ ਕਹਿ ਕਹਿ ਉੱਠ ਉੱਠ ਜਾਏ,
0: ਕੀਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ,
1: ਜੇਵੜ ਭਾਵੇ ਤੇਵੜ ਹੋਏ, ਨਾਨਕ ਜਾਣੇ ਸੱਚਾ ਸੋਏ,
0: ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖਿਆ ਸਿਰ ਗਾਵਾਰਾ ਗਾਵਾਰ,
1: ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ,
0: ਵਾਜੇ ਨਰ ਅਨੇਕ ਸੰਖਾ, ਕੀਤੇ ਬਾਵਣ ਹਾਰੇ,
1: ਕੀਤੇ ਰਾਗ ਪਰੀ ਸਿਓ ਕਹੀਨ, ਕੀਤੇ ਗਾਵਣ ਹਾਰੇ,
0: ਗਾਵੇ ਦੋਨੋ ਪੌਣ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ,
1: ਗਾਵੇ ਚਿਤ ਗੁਪਤ ਲਿਖ ਜਣ ਹੈ, ਲਿਖ ਲਿਖ ਧਾਰੋ ਵਿਚਾਰੇ,
0: ਗਾਵੇ ਈਸ਼ਰ ਬਰਮਾ ਦੇਵੀ, ਸੋਹਣ ਸਦਾ ਸਵਾਰੇ,
1: ਗਾਵੇ ਇੰਦ ਇੰਦਾ ਸੁਣ ਬੈਠੇ, ਦੇਵਤਿਆਂ ਦਰ ਨਾਲੇ,
0: ਗਾਵੇ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ,
1: ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ,
0: ਗਾਵਨ ਪੰਡਿਤ ਪੰਡਰ ਖੀ ਸਰ, ਜੁਗ ਜੁਗ ਵੇਦਾ ਨਾਲੇ,
1: ਗਾਵੇ ਮੋਹਣੀਆਂ ਮਨ ਮੋਹਨ, ਸੁਰਗਾ ਮੱਚ ਪਿਆਲੇ,
0: ਗਾਵਨ ਰਤਨ ਪਾਏ ਤੇਰੇ, ਅੜਸਠ ਤੀਰਥ ਨਾਲੇ,
1: ਗਾਵੇ ਜੋਤ ਮਹਾਬਲ ਸੂਰਾ, ਗਾਵੇ ਖਾਣੇ ਚਾਰੇ,
0: ਗਾਵੇ ਖੰਡ ਮੰਡਲ ਵਰ ਭੰਡਾ, ਕਰ ਕਰ
1: ਸਹੀ ਤੁਧਨੋ ਗਾਵੇ, ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ,
0: ਹੋਰ ਕੀਤੇ ਗਾਵਨ, ਸੇ ਮੈਂ ਚਿਤਨਾ ਆਵਨ, ਨਾਨਕ ਕਿਆ ਵਿਚਾਰੇ,
1: ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ,
0: ਹੈਪੀ ਹੋਸੀ ਜਾਈ ਨਜਾਸੀ, ਰਚਨਾ ਜਿਨ ਰਚਾਈ,
1: ਰੰਗੀ ਰੰਗੀ ਭਾਂਤੀ, ਕਰ ਕਰ ਜਿਨਸੀ ਮਾਇਆ ਜਿਨ ਪਾਈ,
0: ਕਰ ਕਰ ਵੇਖੇ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ,
1: ਜੋ ਤਿਸ ਭਾਵੇ ਸੋਈ ਕਰਸੀ, ਹੁਕਮ ਨਾ ਕਰਨਾ ਜਾਈ,
0: ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ,
1: ਮੁੰਦਾ ਸੰਤੋਖ ਸਰਪਤ ਝੋਲੀ, ਧਿਆਨ ਕੀ ਕਰੇ ਬਭੂਤ,
0: ਕਿੰਥਾ ਕਾਲ ਕੁਵਾਰੀ ਕਾਇਆ, ਚੁੰਡਾ ਪ੍ਰਤੀਤ,
1: ਆਈ ਪੰਥੀ ਸਗਲ ਜਮਾਤੀ, ਮਨ ਜੀਤੇ ਜਗ ਜੀਤ,
0: ਆਦੇਸ ਸੇ ਆਦੇਸ, ਆਦ ਨੀਲ ਨਾਦ ਨਾਹਤ, ਜੁਗ ਜੁਗ ਏਕੋ ਵੇਸ,
1: ਭੁਗਤ ਗਿਆਨ ਦਇਆ ਭੰਡਾਰਨ, ਘੜ ਘੜ ਵਾਜੇ ਨਾਦ,
0: ਆਪ ਨਾਥ ਨਾਥੀ ਸਭ ਜਾਗੀ।

0: ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ
1: ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ
0: ਜਿਵ ਤਿਸ ਪਾਵੇ ਤਿਵੇ ਚਲਾਵੇ ਜਿਵ ਹੋਵੇ ਫਰਮਾਨ
1: ਉਹ ਵੇਖੇ ਉਨਾ ਨ ਤਰਨਾ ਆਵੇ ਬਹੁਤਾ ਇਹੋ ਵਿਡਾਣ
0: ਆਦੇਸ਼ ਤਿਸੇ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ
1: ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ
0: ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ
1: ਆਦੇਸ਼ ਸਹਿ ਆਦੇਸ਼ ਆਦ ਨੀਲ ਨਾਦ ਨਾਹਤ ਜੁਗ ਜੁਗ ਏਕੋ ਵੇਸ
0: ਇੱਕ ਦੂ ਜੀਵੋ ਲੱਖ ਹੋਏ ਲੱਖ ਹੋਵੇ ਲੱਖ ਵੀਸ
1: ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ
0: ਇਹ ਤਰਾਹ ਪਤ ਪਵੜੀਆਂ ਚੜੀ

0: ਜੋਰ ਨਾ ਜੀਵਨ ਮਰਨ ਜੋਰ, ਜੋਰ ਨਾ ਰਾਜ ਮਾਲ ਮਨ ਸੋਰ,
1: ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ,
0: ਜਿਸ ਹੱਥ ਜੋਰ ਕਰ ਵੇਖੇ ਸੋਏ, ਨਾਨਕ ਉੱਤਮ ਨੀਚ ਨ ਕੋਏ,
1: ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ,
0: ਜਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ,
1: ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ,
0: ਜਿੱਥੇ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੇ ਨਿਸ਼ਾਨ,
1: ਕੱਛ ਪਕਾਈ ਉਥੇ ਪਾਏ, ਨਾਨਕ ਗਾਇਆ ਜਾਪੈ ਜਾਏ,
0: ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ,
1: ਕੀਤੇ ਪਵਨ ਪਾਣੀ ਬੈਸੰਤਰ, ਕੀਤੇ ਕਾਨ ਮਹੇਸ਼,
0: ਕੀਤੇ ਬਰਮੇ ਘਾੜਤ ਘੜੀਏ, ਰੂਪ ਰੰਗ ਕੇ ਵੇਸ,
1: ਕੀਤੀਆ ਕਰਮ ਭੂਮੀ ਮੇਰ, ਕੀਤੇ ਕੀਤੇ ਤੂੰ ਉਪਦੇਸ਼,
0: ਕੀਤੇ ਇੰਦ ਚੰਦ ਸੂਰ, ਕੀਤੇ ਕੀਤੇ ਮੰਡਲ ਦੇਸ,
1: ਕੀਤੇ ਸਿੱਧ ਬੁੱਧ ਨਾਥ, ਕੀਤੇ ਕੀਤੇ ਦੇਵੀ ਵੇਸ,
0: ਕੀਤੇ ਦੇਵ ਦਾਨਵ ਮੁੰਨ, ਕੀਤੇ ਕੀਤੇ ਰਤਨ ਸਮੁੰਦ,
1: ਕੀਤੀਆ ਖਾਣੀ, ਕੀਤੀਆ ਬਾਣੀ, ਕੀਤੇ ਪਾਤ ਨਰਿੰਦ,
0: ਕੀਤੀਆ ਸੁਰਤੀ ਸੇਵ, ਕੀਤੇ ਨਾਨਕ ਅੰਤ ਨ ਅੰਤ,
1: ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਜਿਥੈ ਨਾਦ ਵਿਨੋਦ ਕੋਡ ਆਨੰਦ,
0: ਸਰਮ ਖੰਡ ਕੀ ਬਾਣੀ ਰੂਪ, ਤਿਥੇ ਘਾੜਤ ਘੜੀਏ ਬਹੁਤ ਅਨੂਪ,
1: ਡਾਕੀਆ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹਿ ਪਿਛੈ ਪੁਛਤਾਏ,
0: ਤਿਥੇ ਘੜੀਏ ਸੁਰਤ ਮਤ ਮਨ ਬੁੱਧ, ਤਿਥੇ ਘੜੇ ਸੁਰਾਂ ਸਿੱਧਾਂ ਕੀ ਸੁਧ,
1: ਕਰਮ

0: ਪ੍ਰਸਾਦ ਜਾਪ ਸ੍ਰੀ ਮੁਖ ਬਾਗ ਪਾਤ ਸ੍ਰੀ ਦਸਵੀਂ ਸ਼ਭਾ ਸ਼ੰਕੂ ਪ੍ਰਸਾਦ ਚੱਕਰ ਤੇ ਨਿਰਭਰਨ ਜਾਤਰ ਪਾਤ ਨੇਮ ਜੀ
1: ਰੂਪ ਰੰਗਾ ਰੇਖ ਭੇਖ ਕੋ ਕਹਿ ਨਾ ਸਕਤ ਕਹਿ
0: ਤਲ ਮੂਰਤ ਅਨੁਭਵ ਪ੍ਰਕਾਸ਼ ਮਿਤੂ ਚ ਕਹਿ ਜੈ
1: ਕੋਟ ਇੰਦਰ ਇੰਦਰਾਨ ਸਾਹੂ ਸਾਹਣ ਗਣੀਚੈ
0: ਸੁਰਨ ਔਰ ਸੁਰਨੀਤ ਨਿਤ ਮੰਤਰਨ ਕਹਿਤ
1: ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੋ ਮਤ ਪੁਚੰਗ ਭਿਆਤ ਛੰਦ
0: ਨਮਸਤੁ ਅੰਕਾਲੇ ਨਮਸਤੁ ਕਿਰਪਾਲੇ ਨਮਸਤੁ ਰੂਪੇ ਨਮਸਤੁ ਅਨੂਪੇ
1: ਨਮਸਤੰਗਾ ਪੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ
0: ਨਮਸਤੰਗਾ ਜੀ ਨਮਸਤੰਗਾ ਭੰਜੀ ਨਮਸਤੰਗਾ ਨਾਮੇ ਨਮਸਤੰਗਾ ਠਾਮੇ
1: ਨਮਸਤੰਗਾ ਕਰਮੰਗ ਨਮਸਤੰਗਾ ਧਰਮੰਗ ਨਮਸਤੰਗਾ ਨਾਮੰਗ ਨਮਸਤੰਗਾ ਧਾਮੰਗ
0: ਨਮਸਤੰਗਾ ਜੀਤੇ ਨਮਸਤੰਗਾ ਪੀਤੇ ਨਮਸਤੰਗਾ ਵਾਹੇ ਨਮਸਤੰਗਾ ਢਾਹੇ
1: ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ
0: ਨਮਸਤੰਗਾ ਜੀ ਨਮਸਤੰਗਾ ਭੰਜੀ ਨਮਸਤੰਗਾ ਉਧਾਰੀ ਨਮਸਤੰਗਾ ਪਾਰੇ
1: ਨਮਸਤੰਗ ਸੋ ਏਕੈ ਨਮਸਤੰਗਾ ਨੇਕੈ ਨਮਸਤੰਗਾ ਪੂਤੇ ਨਮਸਤੰਗਾ ਚੁਪੇ
0: ਨਮਸਤੰਗ ਨਰ ਕਰਮੇ ਨਮਸਤੰਗ ਨਰ ਭਰਮੇ ਨਮਸਤੰਗ ਨਰ
1: ਨਮੋ ਸਰਬ ਕਰਤਾ ਨਮੋ ਸਰਬ ਹਰਤਾ
0: ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ

0: ਦਾਦੇ ਆਬਾਦੇ ਆਨੰਦੀ ਸਰੂਪੇ ਨੋ ਸਰਮਾਨੇ ਸਮਸਤੇ ਨਿਧਾਨੇ
1: ਨਮਸਤੰਗ ਨਾਥੇ ਨਮਸਤੰਗ ਪਰਮਾਥੇ ਨਮਸਤੰਗ ਗੰਜੇ ਨਮਸਤੰਗ ਪੰਜੇ
0: ਨਮਸਤੰਗ ਕਾਲੇ ਨਮਸਤੰਗ ਪਾਲੇ ਨੋ ਸਰਬ ਦੇਸੇ ਨੋ ਸਰਬ ਭੇਸੇ
1: ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਹਾ ਮਾਹੇ
0: ਗੀਤ ਗੀਤੇ ਨੋ ਬ੍ਰਿਧ ਪ੍ਰੀਤੇ ਨਮੋ ਰੋਖ ਰੋਖ

0: ਹਜ਼ੂਰਾਂ ਕੇ ਹਾਜ਼ਰ ਹਜ਼ੂਰ ਹੈ ਮੇ ਸੁਸਲਾਮ ਹੈ ਸਮਸਤਲ ਕਲਾਮ ਹੈ
1: ਯੇ ਸਾਹਿਬ ਦਿਮਾਗ ਹੈ ਕੇ ਹੁਸਨ ਚਿਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜ ਕਰੀਮ ਹੈ
0: ਜੀ ਦੰਦ ਕੇ ਰਾਜ ਕਰੰਦ ਹੈ ਕਰੀਮਲ ਕਮਾਲ ਹੈ ਕੇ ਹੁਸਨ ਜਮਾਲ ਹੈ
1: ਗਰੀਬਲ ਖਿਰਾਜ ਹੈ ਗਰੀਬਲ ਨਿਵਾਸ ਹੈ ਹਰੀਫਲ ਸ਼ਿਕਨ ਹੈ ਹਿਰਾਸਲ ਫਿਕਨ ਹੈ
0: ਉਮਰਨਾਸ ਸਮਸਤਲ ਨਿਵਾਸ ਗੰਜਲ ਗਨੀਮ ਰਜਾਇ ਕਰੀਮ ਹੈ
1: ਸਮਸਤਲ ਜੁਬਾਨ ਹੈ ਕੇ ਸਾਹਿਬ ਕਿਰਾ ਹੈ ਕੇ ਨਰਕੰਗ ਪਰਨਾਸ ਹੈ ਮੈਸਤਲ ਨਿਵਾਸ ਹੈ
0: ਸਬਲ ਗਵਾਨ ਮੈਂ ਸੁਰਵਾਨ ਤਮਾਮ ਤਮੀਜ ਸਮਸਤਲ ਅਜੀਜ ਹੈ
1: ਪਰਗ ਪਰਮੀਸ ਹੈ ਸਮਸਤਲ ਅਦੀਸ ਹੈ ਦੇਸੁਲ ਲੇਖ ਹੈ ਮੇਸੁਲ ਭੇਖ ਹੈ
0: ਜਮਾਮ ਕੋਲ ਹਿਮਾ ਕਰੀ ਮੁਲਕ ਮਾਰ ਹੈ ਕਿ ਜੁਰਤ ਜਮਾਲ ਹੈ
1: ਕਿ ਅਚਲੰਗ ਪ੍ਰਕਾਸ਼ ਹੈ ਕਿ ਮਿਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮਿਤੋ ਬਭੂਤ ਹੈ
0: ਮਿਤੋ ਬਸਾਂ ਕਿ ਆਤਮ ਬ੍ਰਹਮਾਂ ਕਿ ਚੱਲਣ ਅਨੰਗ ਕਿ ਮਿਤੋ ਅਭੰਗ ਹੈ
1: ਮਦਪਾਰ ਸ਼ੰਤ ਵੈ ਪ੍ਰਸਾਦ
0: ਮਨ ਪ੍ਰਣਾਮ ਗੁਣ ਗਨ ਮੁਦਾ ਮਰ ਬ੍ਰਗਾ ਜਰ ਨਰ ਪਰ ਪੰਜ
1: ਅਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ
0: ਭਵਨ ਆਸਮਨ ਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮਦਾਮ
1: ਅੰਗ ਆਸਨ ਭੰਗ ਉਪਮਾ ਪਾਰ ਗਤ ਮਿਤੋ ਧਾਰ
0: ਜਲ ਥਲ ਮਨ ਦਸ ਵਸ ਭਣ ਜਲ ਥਲ ਮਨ ਦਸ ਵਸ ਬੇਅੰਤ
1: ਅਨੁਭਵਨਾਸ ਤ੍ਰਿਤਾ ਤੋ ਰਾਸ ਆਜਾਨ ਬਾਹੋ ਏਕ ਸਦਾ
0: ਓਮਕਾਰ ਆਦ ਕਥਨੀ ਅਨਾਦ ਖਲ ਖੰਡ

0: ਤਹ
1: ਅਨਾਥੇ ਪਰਮਾਥੇ ਅਜੋਨੀ ਅਮੋਨੀ
0: ਨਾਰਾਗੇ ਨਰੰਗੇ ਨਰੂਪੇ ਨਰੇਖੇ
1: ਅਕਰ ਮੰਗਾ ਪਰਮੰਗਾ ਗੰਜੇ ਅਲੇਖੇ ਪੁਚੰਗ ਪਯਾਤ ਛੰਦ
0: ਸਮਸਤਲ ਪਰਨਾਮੇ ਸਮਸਤਲ ਪਰਨਾਸੇ ਗੰਜਲ ਨਾਮੇ ਸਮਸਤਲ ਨਿਵਾਸੀ
1: ਕਾਮੰਗ ਬੈ ਪੂਤੇ ਸਮਸਤਲ ਸਰੂਪੇ ਕੋ ਕਰਮੰਗ ਪਰਨਾਸੀ ਸੋ ਕਰਮੰਗ ਬੈ ਪੂਤੇ
0: ਸਤਦਨ ਸਤਰੰਗ ਪਰਨਾਸੀ ਕਰੀ ਮੁਲਕ ਨਿੰਦ

0: ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਤੋਂ ਪ੍ਰਸਾਦ ਸਵਈਏ ਸਰਾਵਕ ਸੁਧ ਸਮੋਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ
1: ਸੂਰ
0: ਵਿਸ਼ਕੁ ਦੇਖ ਰਹੋ ਮਤ ਕੋ ਉਨ ਦੇਖੀਤ ਪ੍ਰਾਣ ਪਤੀ ਕੇ
1: ਭਗਵਾਨ ਕੀ ਪਾਇ ਕਿਰਪਾ
0: ਹੂ ਤੇ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ
1: ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਨ ਕੋ ਜਾਤ ਨਿਵਾਰੇ
0: ਭਜਾਨ ਕੇ ਭੂ ਪਲੀ ਬਦਨ ਆਵ ਸੀਸਨ ਜਾਤ ਵਿਚਾਰੇ
1: ਇਤੇ ਪੈ ਤੋ ਕਹਾ ਪੈ ਭੂਪਤ ਅੰਤ ਕੋ ਨੰਗ ਹੀ ਪਾਏ ਪਧਾਰੇ
0: ਜੀਤ ਫਿਰਾ ਸਭ ਦੇ ਸਦਸਾਨ ਕੋ ਬਾਜ ਢੋਲ ਮਰਦੰਗ ਨਗਾਰੇ
1: ਜਤ ਗੂੜਕ ਜਾਨ ਕੇ ਸੁੰਦਰ ਹਿੰਸਤ ਹੈ ਹੈ ਰਾਜ ਹਜਾਰੇ
0: ਭਵਖ ਭਵਾਨ ਕੇ ਭੂਪਤ ਕੌਣ ਕਨੈ ਨੀ ਜਾਤ ਵਿਚਾਰੇ
1: ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
0: ਨਾਮ ਦਇਆ ਦਮਦਾਨ ਸੰਜਮ ਨੇਮ ਅਨੇਕ ਬਸੇਖ
1: ਵੇਦ ਪੁਰਾਣਿਕ ਤੇਵ ਕੁਰਾਨ ਜਮੀਨ ਜਮਾਨ ਸਭਾਨ ਕੇ ਬੇਖੈ
0: ਮੌਨਾਰ ਜਤੀ ਜਤਾਰ ਸਭ ਸੁਭ ਚਾਰ ਹਜ਼ਾਰ ਕ ਦੇਖ
1: ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ
0: ਸੁਧ ਸੁਭਾ ਦੁਰੰਤ ਦਬਾ ਸਾਸ ਨਾ ਦੁਰਜਾਨ ਦਲੈਂਗੇ
1: ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੈ ਨ ਹਲੈਂਗੇ
0: ਤੋਰ ਰਿਨ ਮਰੋਰ ਮਵਾਸਨ ਮਾਤਿਮ ਦੰਗਨ ਮਾਨ ਮਲੈਂਗੇ
1: ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ
0: ਪਾਰ ਬੜੇ ਬਰਿਆਰ ਵਿਚਾਰ ਸਾਰ ਕੀ ਧਾਰ ਪਛਈਆ
1: ਤੋਰਤ ਦੇਸ ਮਲਿੰਦਮ ਵਾਸਨ ਮਾਤੇ ਜਾਨ ਕੇ ਮਾਨ ਮਲਈਆ
0: ਦਾਰੇ ਗੜਾਣ ਕੀ ਤੋੜ ਨਾ ਆਸ ਬਤਨੀ ਚੱਕ ਚਾਰ ਲਵਈਆ
1: ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਚਾਚਕ ਨੇਕ ਸੋ ਏਕ ਦੇਵਈਆ
0: ਦੇਵ ਨੰਦਨ ਸਾਚਰ ਭੂਤ ਭਵਿਖ ਭਵਾਨ ਜਪੈਂਗੇ
1: ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ
0: ਪ੍ਰਤਾਪਨ ਬਾਟ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ
1: ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵ ਲੋਕ ਛਪੈਂਗੇ
0: ਮਾਨਵ ਇੰਦਰ ਗਿੰਦਰ ਨਿਰਾਤ ਬਜਾਉ ਤਰ ਲੋਕ ਰਾਜ ਕਰੇਂਗੇ
1: ਕੋਟਿ ਸਨਾਨ ਗਜਾਦਿਕ ਦਾਨ ਅਨੇਕ ਸੁਵੰਬਰ ਸਾਜ ਬਰੇਂਗੇ
0: ਪਰਮੇਸ਼ਰ ਬਸਨ ਸਤੀ ਪਤਾਂਤ ਫਸੇ ਜਉ ਫਾਸ ਪਰੇਂਗੇ
1: ਜੇ ਨਰ ਸ੍ਰੀਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨ ਦੇਹੇ ਤਰੇਂਗੇ ਤਾ
0: ਭਇਓ ਜਦੋ ਲੋਚਨ ਮੂੰਦ ਕੈ ਬੈਠ ਰਿਓ ਬਖ ਧਿਆਨ ਲਗਾਇਓ
1: ਨਿਹਾਤ ਫਿਓ ਲੀਏ ਸਾਤ ਸਮੁੰਦਰਨ ਲੋਕ ਗੇ ਉਪਰ ਲੋਕ ਗਵਾਇਓ
0: ਦਾਸ ਕੀਓ ਬਖਿਆਨ ਸੁ ਬੈਠ ਕੈ ਐਸੇ ਹੀ ਐਸੇ ਸੁਬੈਸ ਬਤਾਇਓ
1: ਸਾਚ ਕਹੋ ਸੁਨ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ
0: ਪਾਹਨ ਪੂਜ ਧਰਿਓ ਸਰ ਕਾਹੁਣ ਲੰਗਰ ਲਟਕਾਇਓ।

0: ਛਾੜ ਕੋਈ ਅਬਰ ਨਾ ਧਿਆਉ ਜੋ ਅਬਰ ਚਾਹੂੰ ਤੁਮ ਤੇ ਪਾਉ
1: ਸੇਵਕ ਸਿੱਖ ਹਮਾਰੇ ਤਾਰੀਏ ਚੁਨ ਚੁਨ ਸਤਰ ਹਮਾਰੇ ਮਾਰੀਏ
0: ਆਬਾਦ ਮਜੈ ਅਬਰੀਏ ਮਰਨ ਕਾਲ ਕਾ ਤ੍ਰਾਸ ਨਵਰੀਏ
1: ਪੂਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁ ਜੋ ਕਰੇ ਹੋ ਰੱਛਾ
0: ਰਾਖ ਲਿਓ ਮੈਂ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ
1: ਦੀਨ ਬੰਦ ਦੁਸਤਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ
0: ਕਾਲ ਪਾਏ ਬ੍ਰਹਮਾ ਵਪ ਧਰਾ ਕਾਲ ਪਾਏ ਸ਼ਬ ਜੁ ਅਵਤਰਾ
1: ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ
0: ਕਾਲ ਜੋਗੀ ਸ਼ਬ ਕੀਓ ਵੇਦ ਰਾਜ ਬ੍ਰਹਮਾ ਜੋ ਥੀਓ
1: ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ
0: ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਨ ਜਛਨੋ ਪਜਾਇਓ
1: ਆਦੰਤ ਏਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ
0: ਨਮਸਕਾਰ ਤੁਸੀਂ ਕੋ ਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ
1: ਸਿਮਕਣ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲ ਮੋ ਬਦ ਕੀਓ
0: ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਸਾਧਨ ਕੇ ਸੁਖੀ
1: ਘਟ
0: ਘਟ ਕੇ ਕਰਤਾਰਾ ਪ੍ਰਜਾ ਧਰ ਤਬ ਦੇ ਅਪਾਰਾ
1: ਕਰਖ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇ ਤਰ ਸਭ
0: ਬਦਨ ਸ੍ਰਿਟ ਸਭ ਧਾਰਾ ਪਾਪ

0: ਸਭਨਾ ਗੱਲਾਂ ਸਮਰਤ ਸਵਾਮੀ ਸੋ ਕਿਉ ਮਨੋ ਵਿਸਾਰੇ
1: ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ
0: ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ
1: ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਹੈ ਸੋ ਪਾਵੇ
0: ਸਭ ਸਲਾਹ ਤੇਰੀ ਨਾ ਮਨ ਵਸਾਵੇ
1: ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ
0: ਨਾ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ
1: ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ
0: ਦਰਸ਼ਾਂ ਸੁਖ ਮਨਾਏ ਵਸਿਆ ਜਨਿਸ਼ਾਂ ਸਭ ਪੁਜਾਈਆਂ
1: ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ
0: ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ
1: ਵਾਜੇ ਪੰਜ ਸ਼ਬਦ ਤਿਤ ਕਰ ਸਭਾਗੈ ਕਰ ਸਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ
0: ਤਦ ਵਸ ਕੀਤੇ ਗਾਲ

0: ਕਾਮੋ ਤੁਟਾ ਤਨਕਾ ਸ਼ਬਦ ਸੱਚਾ ਸਵਾਰਿਆ
1: ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ
0: ਬਾਬਾ ਜਸਤੂ ਦੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਾਂਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ
1: ਇੱਕ ਭਰਮ ਭੁੱਲੇ ਫਿਰੇ ਦੈਦਿਕ ਇੱਕ ਨਾਮ ਲਾਗ ਸਵਾਰਿਆ
0: ਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਪਾਵੇ
1: ਕਹਿ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੇ
0: ਸੰਤ ਪਿਆਰਿਓ ਕਥ ਕੀ ਕਰੇ ਕਹਾਣੀ
1: ਕਰੇ ਕਹਾਣੀ ਕਥ ਕੇਰੀ ਕਿਤ ਦੁਆਰੇ

0: ਦੇ ਸੁਣ ਤੂੰ ਹੋਵੇ ਤੇਰੇ ਨਾਲੇ
1: ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ
0: ਅਗਮ ਗੋਚਰਾ ਤੇਰਾ ਅੰਤ ਨਾ ਪਾਇਆ
1: ਨਾ ਪਾ ਕਿਣਾ ਤੇਰਾ ਆਪਣਾ ਤੂੰ ਜਾਣ ਹੈ
0: ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਬਖਾਣੇ
1: ਆਖੇ ਤਾਂ ਵੇਖੇ ਸਭ ਤੂੰ ਹੈ ਜਨ ਜਗ ਤੂੰ ਪਾਇਆ
0: ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ
1: ਮੋਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ
0: ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ
1: ਜਨ ਸਭ ਤੋਂ ਦੋ ਪਾਇਕ ਵੇਖ ਪਰਸਨ ਆਇਆ

0: ਭਗਤਾ ਕੇ ਰੇ ਵਿਖਮ ਮਾਰਗ ਚੱਲਣਾ,
1: ਬਾਬਲੋ ਵੰਕਾਰ ਤਜ ਦ੍ਰਿਸ਼ਨਾ ਬਹੁਤ ਨਾਹੀ ਬੋਲਣਾ,
0: ਅਨਿਉ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ,
1: ਗੁਰ ਪ੍ਰਸਾਦੀ ਜਿਨੀ ਆਪ ਤਜਰ ਵਾਸਨਾ ਸਮਾਣੀ,
0: ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ,
1: ਜਿਉ ਤੂੰ ਚਲਾਹੀ ਤਵ ਚੱਲੋ ਸੁਆਮੀ ਉਰ ਕਿਆ ਜਾਣਾ ਗੁਣ ਤੇਰੇ,
0: ਜੇ ਤੂੰ ਚਲਾਹੇ ਤਵੇ ਚੱਲਹਿ।

0: ਸੁਹਾਇਆ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੋਣਾਇਆ
1: ਤਨਕ ਮਨ ਵਸਿਆ ਜੰਤਰੋਂ ਲਿਖਿਆ ਆਇਆ
0: ਫਿਰੇ ਕਨੇਰੇ ਕਰੇ ਗੱਲਾ ਗੱਲੀ ਕਿਨੈ ਨਾ ਪਾਇਆ
1: ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ
0: ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ
1: ਧਿਆਇਆ ਪਵੇ ਤੋਇ ਗੁਰਮੁਖ ਜਿਨੀ ਧਿਆਇਆ
0: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਭਈਆ
1: ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
0: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
1: ਧਰਮੀ ਸਹਿਜਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ
0: ਨਾ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ
1: ਸਹਿ ਜੀ ਉਮਲੀ ਨਾ ਕਤ ਸੰਜਮ ਧੋਤਾ ਜਾਏ
0: ਮਨ ਤੋਂ ਬਹੁ ਸ਼ਬਦ ਲਾਗੋ ਹਰ ਸਿਓ ਰਹੁ ਚਿਤ ਲਾਏ
1: ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਸਹਿਸਾ ਬਜਾਏ
0: ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਮੈਲੇ ਤਿਨੀ ਜਨਮ ਜੂਐ ਹਾਰਿਆ
1: ਕਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ
0: ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉ ਬੇਤਾ ਲਿਆ
1: ਨਾਨਕ ਜਨ ਸਤ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ
0: ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ
1: ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ
0: ਜਨਮ ਰਤਨ ਜਿਨਿ ਖਟਿਆ ਭਲੇ ਸੇਵਣ ਜਾਰੇ
1: ਨਾਨਕ ਜਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ
0: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ
1: ਚਰਨ ਹਿਰਦੈ ਧਿਆਇ ਆਤਮਾ ਸੰਭਾਲੇ
0: ਆਪ ਛੱਡ ਸਦਾ ਰਹੇ ਪੜਨੇ ਗੁਰਬਿਨ ਅਵਰ ਨਾ ਜਾਣੇ ਕੋਈ
1: ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
0: ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ
1: ਮੁਕਤ ਨਾ ਹੋਰ ਥੈ ਕੋਈ ਪੁੱਛੋ ਭਵੇਕੀਆਂ ਜਾਏ
0: ਅਨੇਕ ਜੁਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ
1: ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ
0: ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ
1: ਆਵੋ ਸਤਿਗੁਰੂ ਕੇ

0: ਸਦਾ ਰਹੋ, ਹਰ ਰੰਗ ਜਪਿਓ ਸਾਰਗ ਬਾਣੀ,
1: ਕਹਿ ਨਾਨਕ ਸਦਾ ਗਾਵੋ ਸੱਚੀ ਬਾਣੀ,
0: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ,
1: ਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ,
0: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ,
1: ਜਨ ਕਹਿਰ ਲਿਆ ਮਾਇਆ ਬੋਲਣ ਪੈਰ ਬਾਣੀ,
0: ਕਹਿ ਨਾਨਕ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ,
1: ਸ਼ਬਦ ਤਾਂ ਨਹੀਂ ਰੇ ਜਿਤ ਜੜਾਓ,
0: ਸ਼ਬਦ ਤਨ ਜਿਤ ਮਨ ਲਗਾ ਇਹੋ ਹੋਆ ਸਮਾਓ,
1: ਸ਼ਬਦ ਸੇਤੀ ਮਨ ਮਿਲਿਆ।

0: ਕੁਮਰਤਾ ਆਭਿਖੇ ਗੁਰਮੁਖ ਸਹਿ ਬੁਝਾਈ
1: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
0: ਗੁਰਮੁਖ ਜਿਸਨੁ ਆਪ ਕਰੇ ਸੁਵਾਈ ਕਸਿਓ ਲਵਲਾਏ
1: ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ
0: ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੀ ਤਤੈ ਸਾਰ ਨਾ ਜਾਣੀ
1: ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ
0: ਗੁਣੀ ਸੰਸਾਰ ਪ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ
1: ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ
0: ਸੋ ਤਤ ਪਾ ਜਿਸ ਨਵਾਂਦਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ
1: ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ
0: ਕਿਉਂ ਵਿਸਾਰੀਏ ਵਰਦਾਤਾ ਜੀ ਅਗਰ ਮੈਂ ਆਹਾਰ ਪਹੁੰਚਾਵਈ
1: ਕਿਹੋ ਪੋਹੇ ਨ ਸਕੀ ਜਿਸ ਨੂੰ ਆਪਣੀ ਲਿਵ ਲਾਵੇ
0: ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ
1: ਕਹਿ ਨਾਨਕ ਇਹ ਵਰਦਾਤਾ ਸੋ ਕਿਉਂ ਮਨੋ ਵਿਸਾਰੀਏ
0: ਜੇਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ
1: ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ
0: ਜਮਿਆ ਪਰ

0: ਐਸਾ ਸਤਿਗੁਰ ਜੀ ਮਿਲੇ ਤਿਸ ਨੂੰ ਸਰਸੋਂ ਪੀਏ ਵਿੱਚੋਂ ਆਪ ਜਾਏ,
1: ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮੰਨਿਆ
0: ਏ। ਆਪ ਮੁੱਲ ਕੈ ਭਾਗਤ ਨਾ ਕੇ ਨਾਨਕਾ ਜਨ ਹਰ ਪੱਲੇ ਪਾਏ,
1: ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ।
0: ਹਰ ਹਰਨਤ ਜਪਿਓ ਜੀ ਔਲਾਹ ਕਟਿਓ ਦਿਹਾੜੀ,
1: ਇਹੋ ਤਨ ਤੇ ਨਾ ਮਿਲਿਆ ਜਿਨ ਹਰ ਆਪੇ ਭਾਣਾ,
0: ਕਹਿ ਨਾਨਕ ਹਰ ਰਾਸ ਮੇਰੀ ਮਨ ਹੁਆ ਵਣਜਾਰਾ,
1: ਇਹ ਰਸਨਾ ਤੂੰ ਅੰਦਸ ਰਾਚ ਰਹੀ, ਤੇਰੀ ਪਿਆਸ ਨਾ ਜਾਏ,
0: ਪਿਆਸ ਨਾ ਜਾਏ ਹੋਰਤ ਕਿਤੇ ਚਿਰ ਹਰ ਰਸ ਪੱਲੇ ਨਾ ਪਾਏ,
1: ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਹੁੜ ਨ ਤਿਸ ਨਾ ਲਾ ਗਏ ਆਏ,
0: ਹਰ ਰਸ ਕਰਮੀ ਪਾਈਐ ਸਤਿਗੁਰ ਮਿਲੇ ਜਿਸ ਆਏ,
1: ਕਹਿ ਨਾਨਕ ਹੋਰ ਅਨਰਸ ਸਾ ਵਿਸਰੇ, ਜਾ ਹਰ ਵਸੈ ਮੰਨਿਆਏ।
0: ਸ਼੍ਰੀ ਰਾਮ ਮੇਰੀ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ,
1: ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ,
0: ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗ ਦਿਖਾਇਆ,
1: ਪਰ ਸਾਡੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ,
0: ਸ੍ਰਿਸ਼ਟ ਕਾ ਮੂਲ ਰਚਾ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ,
1: ਮਨ ਚਾਉ ਪਿਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ,
0: ਗਾਓ ਮੰਗਲ ਨਤ ਸਖੀਏ ਸੋਗ ਦੁਖ ਨਾ ਵਿਆਪੇ,
1: ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ,
0: ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ,
1: ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ,
0: ਸ੍ਰੀ ਰਾਮ ਮੇਰੀ ਹਰ ਜਗ ਮੈਂ ਆਏ ਕਹਿ ਕਿਆ ਤੁਦ ਕਰਮ ਕਮਾਇਆ,
1: ਇਹ ਕਰਮ ਕਮਾਇਆ ਤੁਦ ਸਰੀਰਾ, ਜਾ ਤੂੰ ਜਗ ਮੈਂ ਆਇਆ,
0: ਤੇਰਾ ਰਚਨ ਰਚਿਆ ਸੋ ਹਰ ਮਾਨਾ ਵਸਾਇਆ,
1: ਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ,
0: ਨਾਨਕੇ ਸਰੀਰ ਪ੍ਰਵਾਨ ਹੋਆ ਜਨ ਸਤਿਗੁਰ ਸਿਉ ਚਿਤ ਲਾਇਆ,
1: ਏ ਨੇਤਰੋ ਮੇਰੇ ਹੋ ਹਰ ਤੁਮ ਮਹਿ ਜੋਤ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ,
0: ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ,
1: ਇਹੋ ਵੀ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ,
0: ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇਕ ਹਰ ਬਿਨ ਅਵਰ ਨਾ ਕੋਈ,
1: ਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ,
0: ਇਸ ਰਵਣੋ ਮੇਰੇ ਸਾਚੇ ਸੁਣਨੇ ਨੂੰ ਪਠਾਏ,
1: ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ,
0: ਮੰਤਨ ਹਰਿਆ ਹੋਆ ਰਸ ਨਾ ਰਸ ਸਮਾਣੀ,
1: ਸਾਚੇ ਅਲਖ ਵਿਡਾਣੀ ਤਾਂ

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਿਸੰਗੀ ਜਨੋਂ, ਵੱਡੇ ਭਾਗਾਂ ਵਾਲੇ ਉਹ ਸਤਿਸੰਗ ਦੀਆਂ ਘੜੀਆਂ ਨਸੀਬ ਹੋਈਆਂ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਚੌਥੇ ਪਾਤਸ਼ਾਹ ਹੁਕਮਨਾਮ ਸਾਹਿਬ ਦੇ ਰੂਪ ਵਿੱਚ ਸ਼ਬਦ ਦੀ ਦਾ ਸਾਡੀ ਝੋਲੀ ਪਾਉਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਜਦੋਂ ਇਹ ਸ਼ਬਦ ਨੂੰ ਵਾਚੀਦਾ ਪੜ੍ਹੀਦਾ ਤਾਂ ਕੁਝ ਕਠਿਨ ਸ਼ਬਦ ਦੇ ਵਿੱਚ ਪੜ੍ਹਨ ਨੂੰ ਸਾਨੂੰ ਮਿਲਦੇ ਨੇ। ਗੁਰਬਾਣੀ ਪੜ੍ਹਨ ਲਈ ਸਭ ਤੋਂ ਪਹਿਲਾਂ ਸਾਨੂੰ ਗੁਰਮੁਖੀ 35 ਅੱਖਰੀ, ਜਿਹਨੂੰ ਅਸੀਂ ਊੜਾ ਆੜਾ ਈੜੀ ਸੱਸਾ ਹਾਹਾ, ਉਹਦੇ ਸ਼ਬਦਾਂ ਨੂੰ ਧਿਆਨ ਨਾਲ ਵਾਚਣਾ ਪੈਂਦਾ, ਪੜ੍ਹਨਾ ਪੈਂਦਾ। ਉਹ ਜਿਹੜੇ 35 ਅੱਖਰ ਨੇ, ਉਹਨਾਂ ਵਿੱਚੋਂ ਇੱਕ ਇੱਕ ਅੱਖਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਦਰਜ ਨੇ, ਵਰਤੇ।

ਸਾਊਂਡ ਨੱਕ ਵਿੱਚ ਆਉਂਦੀ ਹੈ, ਉਹ ਪੜ੍ਹਨ ਨੂੰ ਉਹਨਾਂ ਨੂੰ ਕਠਿਨ ਲੱਗਦਾ, ਔਖਾ ਹੁੰਦਾ। ਇੱਕ ਹੋਰ ਸ਼ਬਦ ਹੁਕਮਨਾਮੇ ਸਾਹਿਬ ਦੇ ਵਿੱਚ ਆਇਆ ਨਵਲਾਇਆ, ਕਈ ਵਾਰ ਪੜ੍ਹਨ ਵਾਲੇ ਨਵਾਲਿਆ ਕਹਿ ਜਾਂਦੇ ਨੇ। ਕੁਝ ਅੱਖਰਾਂ ਦੀ ਇਹਨਾਂ ਨੂੰ ਧਿਆਨ ਨਾਲ ਪੜ੍ਹਨ ਦੀ ਲੋੜ ਹੁੰਦੀ ਹੈ। ਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ। ਖੈਰ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਪਾਵਨ ਉਪਦੇਸ਼ ਸ਼ਬਦ ਦੀ ਦਾਤ ਸਾਡੀ ਝੋਲੀ ਪਾਉਂਦੇ ਨੇ। ਚੌਥੇ ਪਾਤਸ਼ਾਹ, ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੈ ਰੰਗ। ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦਾ ਜਿਸ ਮਨੁੱਖ ਨੂੰ ਪਿਆਰ ਦਾ ਰੰਗ ਚੜ੍ਹ ਜਾਏ, ਕਹਿਣ ਲੱਗੇ ਫਿਰ ਇਹ ਪਿਆਰ ਦਾ ਰੰਗ ਇੱਦਾਂ ਦਾ ਹੈ। ਦੋ ਰੰਗਾਂ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਗੱਲ ਆਈ ਹੈ, ਇੱਕ ਮਜੀਠੇ ਦਾ ਰੰਗ, ਇੱਕ ਕਸੁੰਬੇ ਦਾ ਰੰਗ। ਮਜੀਠੇ ਦਾ ਪੱਕਾ ਰੰਗ ਹੁੰਦਾ, ਲਹਿੰਦਾ ਨਹੀਂ ਕਦੀ, ਅਤੇ ਜਿਹੜਾ ਕਸੁੰਬੇ ਦਾ ਰੰਗ ਹੈ ਉਹ ਕੱਚਾ ਰੰਗ ਹੁੰਦਾ, ਰੰਗ 'ਤੇ ਚੜ੍ਹਿਆ ਹੁੰਦਾ, ਪਰ ਕਹਿੰਦੇ ਜਦੋਂ ਉਹਨੂੰ ਧੋਈਏ ਫਿਰ ਉਹ ਰੰਗ ਲਹਿ ਜਾਂਦਾ। ਹਰੀ ਵਾਹਿਗੁਰੂ ਪਰਮੇਸ਼ਰ ਦਾ ਪਿਆਰ ਜਿਸ ਨੂੰ ਲੱਗ ਗਿਆ, ਫਿਰ ਕਹਿਣ ਲੱਗੇ ਇਹ ਇੱਦਾਂ ਦਾ ਪਿਆਰ ਹੈ। ਕਹਿਣ ਲੱਗੇ ਫਿਰ ਕਦੀ ਨਹੀਂ ਉਤਰਦਾ। ਆਰਿਆਂ ਥੱਲੇ ਸੀਸ ਵੀ ਦੇ ਦਿੱਤੇ, ਰੂਮ ਵਿੱਚ ਲਪੇਟ ਕੇ ਆਪਣੇ ਆਪ ਨੂੰ ਨਿਸ਼ਾਵਰ ਕਰ ਦਿੱਤਾ ਗੁਰੂ ਤੋਂ। ਪਿਆਰ ਇੱਦਾਂ ਦਾ ਲੱਗਿਆ, ਪਿਆਰ ਇੱਦਾਂ ਦਾ ਚੜ੍ਹਿਆ, ਰੰਗ ਇੰਨਾ ਚੜ੍ਹ ਗਿਆ ਪੱਕਾ। ਕਹਿਣ ਲੱਗੇ ਹੁਣ ਸਿਰ ਜਾਵੇ ਤਾਂ ਜਾ ਰਵੇ, ਮੇਰਾ ਸਿੱਖੀ ਸਦਕ ਨਾ ਜਾਵੇ। ਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ। ਕਹਿਣ ਲੱਗੇ ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦਾ ਪਿਆਰ ਜਿਸ ਰੰਗ, ਜਿਸ ਮਨੁੱਖ ਨੂੰ ਇਹ ਪਿਆਰ ਲੱਗ ਗਿਆ, ਜਿਸ ਨੂੰ ਚੜ੍ਹ ਗਿਆ, ਫਿਰ ਇਹ ਪੱਕੇ ਮਜੀਠੇ ਦੇ ਰੰਗ ਵਰਗਾ ਪਿਆਰ ਹੁੰਦਾ ਹੈ। ਗੁਰ ਤੁੱਠੇ ਹਰ ਰੰਗ ਚਾੜਿਆ, ਫਿਰ ਬਹੁੜ ਨਾ ਹੋਵੀ ਭੰਗ। ਮਨੁੱਖ ਦੇ ਵੱਸ ਦੀ ਬਾਤ ਨਹੀਂ, ਜਿਸ 'ਤੇ ਗੁਰੂ ਤਰੁੱਠ ਪਏ, ਗੁਰੂ ਮਿਹਰਬਾਨ ਹੋਵੇ, ਜਿਸ ਨੂੰ ਇਹ ਰੰਗ ਚਾੜ ਦੇਵੇ, ਫਿਰ ਕਦੀ ਵੀ ਇਹ ਰੰਗ ਲਹਿੰਦਾ ਨਹੀਂ। ਮੇਰੇ ਮਨ ਹਰ ਰਾਮ ਨਾਮ ਕਰ ਰੰਗ। ਉੱਤਮ ਬਖਤੇ ਦੇ ਬੋਲ ਹੁੰਦੇ, ਗੱਲ ਆਪਣੇ ਆਪ ਨੂੰ ਕਹਿਣੀ, ਉਪਦੇਸ਼ ਚੌਂ ਵਰਨਾ ਕੋ ਸਾਂਝਾ। ਹੇ ਮੇਰੇ ਮਨ, ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦਾ ਨਾਮ, ਉਹਦੇ ਨਾਲ ਪਿਆਰ ਪਾ। ਗੁਰੂ ਕੀ ਬਾਣੀ ਪੜ੍ਹੀਏ, ਅਤੇ ਗੁਰੂ ਦਾ ਉਪਦੇਸ਼ ਇੱਦਾਂ ਦਾ ਹੈ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਉਹ ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦਾ ਸੁਭਾਅ ਵੀ ਬਿਆਨ ਕਰਦੇ ਨੇ, ਗੁਰੂ ਦਾ ਸੁਭਾਅ ਵੀ ਬਿਆਨ ਕਰਦੇ ਨੇ। ਕਹਿਣ ਲੱਗੇ ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਭਾਈ ਇੱਦਾਂ ਦਾ ਹੈ, ਉਹ ਸਾਰਿਆਂ ਨਾਲ ਪਿਆਰ ਕਰਦਾ। ਅਸੀਂ ਮਨੁੱਖ ਵੀ ਚਾਹੁੰਦੇ ਹਾਂ ਵੀ ਸਾਨੂੰ ਪਿਆਰ ਕਰੇ, ਅਸੀਂ ਵੀ ਪਿਆਰ ਵੰਡੀਏ। ਪਿਆਰ ਦੀ ਵਿਆਖਿਆ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ। ਭਗਤ ਫਰੀਦ ਜੀ, ਬਾਣੀਕਾਰ, ਜਿੰਨੇ ਵੀ ਭਗਤ ਹੋਏ ਨੇ, ਭੱਟ ਹੋਏ ਨੇ, ਗੁਰੂ ਸਾਹਿਬਾਨ ਹੋਏ ਨੇ, ਉਹ ਕਹਿਣ ਲੱਗੇ ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਪਿਆਰ ਕਰਨ ਵਾਲਾ। ਪਿਆਰ ਉਹ ਕਦੀ ਕਿਸੇ ਨੂੰ ਇੱਦਾਂ ਫਿੱਕਾ ਬੋਲ ਨਹੀਂ ਬੋਲਦਾ, ਉਹ ਤਾਂ ਪਿਆਰ ਕਰਦਾ ਹੈ। ਅਤੇ ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਪਿਆਰ ਨਾਲ ਜਿਹੜਾ ਉਹਦੇ ਵਿੱਚ ਜੂਹ ਜਾਂਦਾ, ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਨੂੰ ਪਿਆਰ ਕਰਦਾ। ਗੁਰ ਤੁੱਠਾ ਹਰ ਉਪਦੇਸ਼ਿਆ, ਹਰ ਭੇਟਿਆ ਰਾਓ ਨਿਸੰਗ। ਕਹਿਣ ਲੱਗੇ ਫਿਰ ਕਦੀ ਨਾ ਕਦੀ ਜ਼ਰੂਰ ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਉਸ ਨੂੰ ਇਸ ਉਪਦੇਸ਼ ਦੇ ਰਾਹੀਂ, ਕਹਿਣ ਲੱਗੇ ਫਿਰ ਭੇਟਿਆ ਤਾਂ ਪਾਓ ਮਿਲ ਜਾਂਦਾ, ਮਿਲ ਜਾਂਦਾ। ਇਤਿਹਾਸ ਅੰਦਰ ਅਨੇਕ ਜਿਹੜੀਆਂ ਗਾਥਾਵਾਂ ਸਾਡੇ ਸਾਹਮਣੀਆਂ ਨੇ, ਉਹਨਾਂ ਵਿੱਚੋਂ ਇੱਕ ਹੈ ਸੈਦਾ ਮਲਾਹ ਆਪਣੇ ਘਰ ਵਿੱਚ ਰਹਿੰਦਾ। ਕਹਿਣ ਲੱਗੇ ਉਹ ਕੰਮ ਕਰਦਾ, ਬੇੜੀ ਚਲਾਉਂਦਾ, ਆਪਣੇ ਗੁਜਰਾਨ ਦੇ ਜਿਹੜੀ ਹੈ ਉਹਦੇ ਉਪਜੀਵਕਾ ਲਈ ਕਿਰਤ ਹੈ। ਅਨੰਦਪੁਰ ਸਾਹਿਬ ਦੇ ਕੰਢੇ 'ਤੇ ਇੱਕ ਪਾਸੇ ਸਤਲੁਜ ਹੈ, ਇੱਕ ਪਾਸੇ ਅਨੰਦਪੁਰ ਸਾਹਿਬ ਵਸਿਆ ਹੋਇਆ। ਇਹ ਕੀ ਕਰਦਾ? ਗੁਰੂ ਕੇ ਆਉਣ ਵਾਲੇ ਪ੍ਰੇਮੀ ਸ਼ਰਧਾਲੂਆਂ ਨੂੰ, ਹੋਰ ਰਾਹੀਆਂ ਨੂੰ ਸਤਲੁਜ ਦੇ ਕੰਢੇ ਤੋਂ ਇੱਕ ਪਾਸਿਓਂ ਦੂਸਰੇ ਪਾਸੇ ਪਾਰ ਕਰਵਾਉਂਦਾ, ਅਤੇ ਉਹਨਾਂ ਵਿੱਚੋਂ ਕਦੀ ਕਤਾਈ ਜਿਹੜੇ ਨੇ ਉਹ ਹੋਰ ਨੇ, ਅਤੇ ਪਰ ਬਹੁਤਾਤ ਵਿੱਚ ਅਨੰਦਪੁਰ ਸਾਹਿਬ ਜਾਣ ਵਾਲੇ ਪ੍ਰੇਮੀ ਸ਼ਰਧਾਲੂ ਨੇ। ਇਹਨੇ ਕਦੀ ਵੀ ਗੁਰੂ ਘਰ ਦੇ ਦਰਸ਼ਨ ਨਹੀਂ ਕੀਤੇ ਅਤੇ ਨਾ ਗੁਰੂ ਦੇ ਦਰਸ਼ਨ ਕੀਤੇ ਨੇ। ਇਹ ਉਹਨਾਂ ਪ੍ਰੇਮੀਆਂ ਪਾਸੋਂ, ਸ਼ਰਧਾਵਾਨ ਪਾਸੋਂ ਇਹ ਭਾਵਨਾ ਨਾਲ ਬਚਨ ਸੁਣਦਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਪ੍ਰੇਮੀ ਜਿਹੜੇ ਨੇ ਗੁਰੂ ਦੇ ਦਰ ਤੋਂ ਗੁਰੂ ਦਾ ਉਪਦੇਸ਼ ਸਰਵਣ ਕਰਕੇ ਵਾਪਸ ਆਉਂਦੇ ਨੇ, ਕੁਝ ਜਾਂਦੇ ਨੇ, ਅਤੇ ਫਿਰ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਨੇ। ਗੁਰੂ ਨੇ ਆਹ ਬਾਤਾਂ ਪਾਈਆਂ ਨੇ, ਗੁਰੂ ਆਹ ਉਪਦੇਸ਼ ਬਖਸ਼ਿਸ਼ ਕਰਕੇ ਦਿੰਦਾ ਹੈ, ਅੱਜ ਉੱਥੇ ਸੇਵਾ ਕੀਤੀ, ਅੱਜ ਉੱਥੇ ਇੱਦਾਂ ਦਾ ਵਰਤਾਓ ਰਿਹਾ। ਗੱਲਾਂ ਸੁਣ ਸੁਣ ਕੇ ਇਹਨੇ ਮਨ, ਇਹਦੇ ਮਨ ਵਿੱਚ ਜਿਹੜਾ ਚਾਅ ਪੈਦਾ ਹੋ ਗਿਆ। ਜਦੋਂ ਚਾਅ ਪੈਦਾ ਹੋ ਗਿਆ, ਇਹਨੇ ਵੀ ਇੱਕ ਨਿਰਣਾ ਬਣਾ ਲਿਆ। ਕਹਿਣ ਲੱਗਾ ਵੀ ਮੈਂ ਵੀ ਗੁਰੂ ਦੇ ਦਰਸ਼ਨ ਦੀਦਾਰ ਕਰਨੇ, ਪਰ ਮੇਰਾ ਕੰਮ ਇੱਦਾਂ ਦਾ ਹੈ, ਮੇਰੇ ਕੋਲ ਜਾਇਆ ਨਹੀਂ ਜਾਂਦਾ। ਹੁਣ ਘਰ

ਵਿੱਚ ਆ ਕੇ ਇਸ ਬਾਣੀ ਦਾ ਰਟਨ ਲਾਉਂਦਾ ਹੈ, ਆਪਣੀ ਰਸਨਾ 'ਤੇ ਇਹ ਬਚਨ ਧਾਰਨ ਕਰਦਾ ਹੈ। ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਾਪਾਇਓ, ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਾਪਾਇਓ। ਅੱਜ ਫਿਰ ਪਹੁੰਚਦਾ ਹੈ, ਕਈ ਦਿਨ ਲੰਘਦੇ ਨੇ, ਮਨ ਹੀ ਮਨ ਯਾਦ ਕਰਦਾ ਆਪਣੀ ਬੇੜੀ ਨੂੰ ਜਿਹੜੀ ਹੈ ਉਹ ਵਿਚਕਾਰ ਲੈ ਜਾਂਦਾ ਅਤੇ ਫਿਰ ਯਾਦ ਕਰੀ ਜਾਂਦਾ। ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਮੇਤ ਸਿੰਘਾਂ ਉੱਥੇ ਸਤਲੁਜ ਦੇ ਕੰਢੇ 'ਤੇ ਪਹੁੰਚਦੇ ਨੇ, ਆਵਾਜ਼ ਮਾਰਦੇ ਨੇ, ਸੈਦਿਆ ਤੂੰ ਤਾਂ ਯਾਦ ਕਰਦਾ ਸੀ ਪਿਆਰ ਨਾਲ, ਅਸੀਂ ਤੇਰੇ ਪਿਆਰ ਨੂੰ ਭਾਵਨਾ ਨੂੰ ਦੇਖਦਿਆਂ ਹੋਇਆਂ ਤੇਰੇ ਕੋਲ ਆਇਆ, ਆ ਸੈਦਿਆ ਗੱਲ ਨਾਲ ਮਿਲ। ਇਹ ਫਿਰ ਮਨ ਦੇ ਵਿੱਚ ਕੰਨਾਂ ਵਿੱਚ ਆਵਾਜ਼ ਪੈਂਦੀ, ਸੋਚਦਾ ਹੈ ਕਿ ਖੌਰੇ ਉਹ ਮੈਨੂੰ ਮਜ਼ਾਕ ਕਰਦੇ, ਹੁਣ ਕੋਈ ਹੋਰ ਹੋਏ। ਫਿਰ ਦੇਖਦਾ ਹੈ ਵਾਪਸ ਕੰਢੇ 'ਤੇ ਆਉਂਦਾ, ਬੇੜੀ ਤੋਂ ਉੱਤਰ ਕੇ ਗੁਰੂ ਪਾਤਸ਼ਾਹ ਜੀ ਨੂੰ ਗੱਲ ਨਾਲ ਮਿਲਦਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਗੱਲ ਨਾਲ ਲਾ ਕੇ, ਸੀਨੇ ਨਾਲ ਲਾ ਕੇ ਕਿਹਾ, ਸੈਦਿਆ ਤੋਂ ਪਿਆਰ ਨਾਲ ਯਾਦ ਕੀਤਾ, ਜਿਹੜੇ ਪਿਆਰ ਨਾਲ ਯਾਦ ਕਰਦੇ ਨੇ ਗੁਰੂ ਉਹਨਾਂ ਕੋਲ ਜ਼ਰੂਰ ਪਹੁੰਚਦਾ ਹੈ। ਕਹਿਣ ਲੱਗੇ, ਜਾ ਸੈਦਿਆ ਤੂੰ ਤਾਂ ਪਾਰ ਹੋਇਆ, ਤੇਰੀਆਂ 21 ਕੁਲਾਂ ਵੀ ਤਰ ਗਈਆਂ ਨੇ, ਪਾਰ ਹੋਈਆਂ ਨੇ। ਗੁਰੂ ਪਾਤਸ਼ਾਹ ਜੀ ਪਿਆਰ ਦੇ ਨਾਲ, ਪਿਆਰ ਦੇ ਭਾਵਨਾ ਦੇ ਬੱਝੇ ਹੋਏ ਨੇ, ਜਿਹੜੇ ਪਿਆਰ ਨਾਲ ਯਾਦ ਕਰਦੇ ਨੇ। ਗੱਲ ਹੈ ਗੁਰੂ ਦੀ ਬਾਣੀ ਪੜ੍ਹਨੀ, ਗੁਰੂ ਦੇ ਦਰ 'ਤੇ ਆਉਣਾ, ਸਤਸੰਗਤ ਸੇਵਾ ਕਰਨੀ, ਪਿਆਰ ਦੀ ਖੇਡ ਹੈ। ਜਿਨ੍ਹਾਂ ਨੇ ਪਿਆਰ ਨਾਲ ਭਾਵਨਾ ਨਾਲ ਯਾਦ ਕੀਤਾ, ਇੱਕ ਖਿਨ ਇੱਕ ਚਿੱਤ, ਕਹਿਣ ਲੱਗੀ ਉਹ ਮਾਲਕ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਨੂੰ ਭਾਈ ਪਾ ਲੈਂਦੇ ਨੇ, ਪਿਆਰ ਦੀ ਖੇਡ ਹੈ। ਅਤੇ ਇੱਥੇ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੀ ਅਖੀਰ ਵਿੱਚ ਰਹਿਮਤ ਕਰਦੇ ਨੇ, ਹਰ ਦੀਨਾ ਦੀਨ ਦਿਆਲ ਪ੍ਰਭ ਸਤਸੰਗਤ ਮੇਲੋ ਸੰਗ, ਹੇ ਦੀਨਾ ਉੱਤੇ ਕੰਗਾਲਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ ਪਰਮਾਤਮਾ ਜੀ, ਉਹ ਸਾਡੇ 'ਤੇ ਬਖਸ਼ਿਸ਼ ਕਰੋ। ਕਿਹੜੀ? ਸਤਸੰਗਤ ਨਾਲ ਮੇਲੋ, ਸਤਸੰਗਤ ਵਿੱਚ ਆਇਆ, ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੀਆਂ ਬਾਤਾਂ ਸਰਵਣ ਕੀਤੀਆਂ ਜਾਂਦੀਆਂ ਨੇ, ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਨਾਲ ਪਿਆਰ ਬਣਦਾ ਹੈ। ਮਿਲ ਸੰਗਤ ਹਰ ਰੰਗ ਪਾਇਆ, ਜਨ ਨਾਨਕ ਮਨ ਧਨ ਰੰਗ, ਸੰਗਤ ਵਿੱਚ ਮਿਲ ਕੇ ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦਾ ਰੰਗ ਚੜ੍ਹਦਾ ਹੈ। ਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਧੰਨ ਸ਼੍ਰੀ ਗੁਰੂ ਅਰਜਨ ਦੇਵ, ਗੁਰੂ ਰਾਮਦਾਸ ਮਹਾਰਾਜ ਜੀ, ਗੁਰੂ ਨਾਨਕ ਦੇ ਮਹਾਰਾਜ ਜੀ। ਕਹਿਣ ਲੱਗੇ ਮਨ ਧਨ ਰੰਗ, ਫਿਰ ਮਨ ਦੇ ਵਿੱਚ ਤਨ ਦੇ ਵਿੱਚ ਪੱਕਾ ਰੰਗ ਚੜ੍ਹ ਜਾਂਦਾ ਹੈ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਤਸੰਗ ਦੀਆਂ ਘੜੀਆਂ ਨਾਮ ਦੀ ਦਾਤ ਬਖਸ਼ਿਸ਼ ਕਰਨ ਜੀ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

ਰੋਤੀ ਲਾਜ ਰੱਖੀ ਹਰ ਪ੍ਰਭ ਜੀ ਛੀਨਤ ਬਸਤ੍ਰ ਦੀਨ ਬਹੁਤ ਸਾਜ ਸੁਦਾਮਾ ਅਪਦਾ ਤੇ ਰੱਖਿਆ ਗਨਕਾ ਪੜਤ ਪੁਰੇ ਤੇ ਕਾਜ ਸ੍ਰੀ ਸਤਿਗੁਰ ਸੋਪ

ਪੰਦਰੰਕਾਰ ਸਚਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਪਿਨੀ ਰਾਂਝਣਾ ਮਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ।

ਸਤਿਗੁਰੂ ਚਾਵ ਰੱਖੋ ਕਰ ਪ੍ਰਕਾਸ਼ ਸੁਣਾਇਆ ਸਤਿਗੁਰ ਮਿਲ ਸਤ ਪਾਇਆ ਜਿਨ ਵਿੱਚ ਜਿਨ ਸੱਚਾ ਜਿਨ ਵਿੱਚੋਂ ਹੋ ਚੁਕਾਇਆ ਉਤਮੇ ਵਿਚਾਰੇ ਨੂੰ ਸੱਚੇ ਸੱਚ ਤਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ।

ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇੱਕ ਸਰਣਾ ਮਿਲੈ ਦਾਨ ਸੰਤਰੇਣ ਜਿਹ ਲਗ ਭਵਜਲ ਤਰਣਾ ਬਿਣਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ ਦੇਹ ਦਰਸ ਮਨ ਚਾਓ ਭਗਤ ਇਹੋ ਮਨ ਠਹਿਰਾਵੈ ਬਲੇ ਉਚਰਾਗ ਦਿਹਾਰ ਮੈਂ ਸਭ ਕਲ ਉਦਰੀਕ ਨਾਮ ਧਰਮ ਪ੍ਰਗਟ ਸਗਲ ਹਰ ਭਵਣ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ।

ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮੈ ਜੁਗਾਦ ਗੁਰੇ ਨਮੈ ਸਤਿਗੁਰੇ ਨਮੈ ਸ਼੍ਰੀ ਗੁਰਦੇਵੇ ਨਮੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਇ ਮਿਟਾਵੋ ਸਿਮਰੋ ਜਸ ਬਿਸੰਬਰ ਏਕੈ ਨਾਮ ਜਪਤਾ ਨਗਣਤ ਅਨੇਕੈ ਵੇਦ ਪੁਰਾਣ ਸਿਮਰ ਸੁਧ ਆਖਰ ਕੀਨੇ ਰਾਮ ਨਾਮ ਆਖਰ ਕਿਨਕਾ ਏਕ ਜਸ ਜੀਵ ਬਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੈ ਕਾਕੀ ਏਕੈ ਦਰਸ ਤੁਹਾਰੋ ਨਾਨਕ ਸੰਗ ਮੋਏ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰ

ਜਿਹੇ ਮਾਰਗ ਕੇ ਗਣੇ ਜਾਹੇ ਨਾ ਕੋ ਸਾਰ ਕਾ ਨਾਮ ਉਹ ਸਿੰਘ ਧੋਸਾ ਜੈ ਭੈਣੇ ਮੈਂ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜੈ ਪੰਥੇ ਰੱਖੋ ਨਾ ਸਿੰਜਾਨੂੰ ਹਰ ਕਾ ਨਾਮ ਤੇ ਨਾਲ ਪਛਾਨੋ ਜਾ ਮਹਾਂ ਭਿਆਨ ਤਪਤ ਬਹੁ ਕਾਮ ਤੇ ਹਰ ਕੇ ਨਾਮ ਕੀ ਤੂੰ ਮੂੰਹ ਪਰਿਸ਼ਾਮ ਜਾ ਤ੍ਰਿਕਾ ਮਨ ਤੁਝ ਆਕਰਖ ਹੈ ਤੇ ਨਾਨਕ ਹਰ ਹਰ ਅੰਮ੍ਰਿਤ ਬਰਖ ਹੈ ਭਗਤ ਜਿਨ੍ਹਾਂ ਕੀ ਬਰਤਨ ਨਾਮ ਸਮਝਣਾ ਕਹਿ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਗੇ ਨਾਮ ਮੁਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖ ਸਾਧਕ ਮਾਤ ਹਰ ਜਨ ਕੀ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗੇ ਕੈ ਨਾਨਕ ਜਨ ਕੈ ਬਿਰਤ ਬਬੀਕੈ ਹਰ ਕਾ ਨਾਮ ਜਨ ਕੋ ਮੁਕਤ ਜੋਗਤ ਹਰ ਕੇ ਨਾਮ ਜਨ ਕੋ ਤ੍ਰਿਪਤ ਭੋਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੇ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ

कनक सहवै भरपूम दान। न्योली कर्म करै बोवासन, जैन मार्ग संजय मत साधन। निमक निमक कर सीर कटावै, तो पियो मैं मैल ना जावै। हर के नाम संसर कछ नाहे, नानक गुरमुख नाम जपत गत पाहे। मन कामना तीर्थ दे छुटै, गुरु घुमाना मन ते हुटै। सोच करै दिन सर रात, मन की मैल ना तन ते जात। इस दे ही कबो साधना करै, मन ते कबू ना बिख्या टरै। जल धोवै बहु देह नीत, सुदका एकाची पीत। मनर के नाम की महिमा ऊच, नानक नाम उदरे पतत बहु मूच। बहुत सियाणप जमका भौ ब्यापै, अनक जतन कर त्रिशन ना त्रापै। पेक अनेक अग्नि बुझै, कोट पाव दरगै नहीं सिजै। छूट सुनाही उपे आल, मोय ब्यापे माया जाल। अवर करतूत सगली जम डानै, गोविंद भजन बिन तिल नहीं मानै। हर का नाम जपत दुख जाए, नानक बोलै सह सुभाए। चार पदार्थ जे को मांगै, साजना की सेवा लागै। जे को अपना दुख मिटावै, हर नाम हृदय सद गावै। जे को अपनी शोभा लोरै, सत्संग होमै शोरै। जे को जन्म मरण ते डरै, साजना की शरणी परै। जिस जन को प्रभु दर्श प्यासा, नानक ताकै बल बल जासा। सगल पुरख मैं पुरख प्रधान, सत्संग जाका मिटे अभिमान। आपस को जो जाने नीचा, सो गणिया सब ते ऊचा। जाका मनो सल किरीना, हर नाम तिन कट कट चीना। मन अपने ते बुरा मिटाना, पीखे सगल श्रेष्ठ साजना। सुख दुख जन सम दृष्टेता, नानक पापुन नहीं लेपा। निरतन को तम तेरो नाउ, निथावे को नाउ तेरा थाउ। निमाणे को प्रभ तेरो मान, सगल कटाको देवो दान। कनक रावण हार स्वामी, सगल कटाके अंतर जामी। अपनी गत मिजानो आपे, अपन संगा प्रभराते। तुमरी उस तुम ते हुए, नानक अवर न जानस कोए। सर्व धर्म मैं श्रेष्ठ धर्म, हर को नाम जप निर्मल कर्म। सगल किरिया मैं उत्तम किरिया, सत्संग दुर्मत मल हिरिया। सगल उद्यम मैं उद्यम भला, हर का नाम जपो जी सदा। सगल बाणी मैं अमृत बाणी, हर को जसु रसम बखानी। सगल थान ते ओह उत्तम थान, नानक जे घट वस्या। हर नाम सलोक निर्गुण आरे अन्य, सो प्रभ सदा संभाल। जिनकी अत चीत रख, नानक निबीन नाल अष्टपदी। हर मैया के गुण चेत प्राणी, कौन मूल ते कम दिष्टाने। जिन तू साज सवार सिगारिया, गर्भगन मैं जिने उभारिया। बार व्यवस्था तुझे प्यारे दूध, पर जो बन भोजन सुख सूद। बिरध प्याऊ पर साख सैन, मुख्य प्याऊ बैठ को दैन। ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਓ ਤੋ ਨਾਨਕ ਸੀਜੈ। ਜੇ ਪ੍ਰਸਾਦ ਧਾਰੂ ਪਰ ਸੁਖ ਬਸੈ, ਸੁਤ ਬਰਾਤ ਮੀਤ ਬੰਤਾ ਸੰਗਤ ਸਹਿ। ਜੇ ਪ੍ਰਸਾਦ ਪੀਵੇ ਸੀਤਲ ਜਲਾ, ਸੁਖਦਾਈ ਪਾਉਣ ਪਾਵਕ ਕਾ ਮੁਲਾ। ਜੇ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮੱਗਰੀ ਸੰਗ ਸਾਥ ਬਸਾ। ਦੀਨੇ ਅਸਤ ਪਾਵ ਕਰ ਨਿਤ ਰਸਨਾ, ਤਿਸੇ ਤਿਆਗ ਅਵਰ ਸੰਗ ਰਚਨਾ। ਐਸੇ ਦੋਖ ਮੂੜੰਦ ਵਿਆਪੇ, ਨਾਨਕ ਘਾੜ ਲਿਓ ਪ੍ਰਭ ਆਪੇ। ਆਦਿ ਅੰਤ ਜੋ ਰਾਖਣ ਹਾਰ, ਤੇ ਸਿਉਂ ਪ੍ਰੀਤ ਨਾ ਕਰੈ ਗਵਾਰ। ਜਾ ਕੀ ਸੇਵਾ ਨਵ ਨਿਧ ਪਾਵੈ, ਤਾਂ ਸਿਉਂ ਮੂੜਾ ਮਨ ਨਹੀਂ ਲਾਵੈ। ਜੋ ਠਾਕੁਰ ਸਾ ਸਦਾ ਹਜੂਰੇ, ਤਾਂ ਕੁਵੰਦਾ ਜਾਨ ਤਧੂਰੇ। ਜਾ ਕੀ ਟਹਿਲ ਪਾਵੈ ਦਰਗੈ ਮਾਣ, ਸਭ ਸਾਰੈ ਮੁਗਧ ਜਾਨ। ਸਦਾ ਸਦਾ ਉਹ ਭੂਲਣ ਹਾਰ, ਨਾਨਕ ਰਾਖਣ ਹਾਰ। ਭਾਰਤ ਅੰਧਿਆ ਕੌਡੀ ਸੰਗ ਰਚੈ, ਸਾਧ ਛੋੜ ਝੂੜ ਸੰਗ ਮਚੈ। ਜੋ ਛਿੜਨਾ ਸੋ ਅਸਤ੍ਰ ਕਰ ਮਾਨੈ, ਜੋ ਓਣ ਸੋ ਦੂਰ ਪਰਾਨੈ। ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਚੰਦਨ ਲੇਪ ਉਤਾਰੈ ਧੋਏ, ਕਰਤਵ ਪ੍ਰੀਤ ਬਸਮ ਸੰਗ ਹੋਏ। ਅੰਧਕੂਪ ਮੈਂ ਪਤਤ ਬਿਕਰਾਲ, ਨਾਨਕ ਕਾੜ ਲਿਓ ਪ੍ਰਭ ਦਿਆਲ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਬਾਰ ਪੇਕ ਅੰਤਰ ਮਲ ਮਾਇਆ, ਸ਼ਪਸ਼ਨਾ ਕਸ਼ ਕਰੇ ਛਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸੁਵਾਨ। ਅੰਤਰ ਅਗਨ ਬਾਹਰ ਤਨ ਸੁਆਹਾ, ਗਲ ਪਾਤਰ ਕੈਸੇ ਤਰੇ ਅਥਾਹ। ਜਾ ਕੇ ਅੰਤਰ ਬਸੇ ਪ੍ਰਭ ਆਪ, ਨਾਨਕ ਤੇਜਨ ਸਹਿ ਸਮਾਤ। ਸੁਣੇ ਅੰਧਾ ਕੈਸੇ ਮਾਰਗ ਪਾਵੈ, ਕਰ ਗਿਆ ਲਿਹੋ ਓੜ ਨਿਭਾਵੈ। ਕਾਮ ਬੁਜਾਰ ਤਾਂ ਬੂਝੈ ਡੋਰਾ, ਨਿਸਕਈਏ ਤੋਂ ਸਮਝੈ ਭੋਰਾ। ਕਾਮ ਬਿਸਨ ਪਦ ਗਾਵੈ ਗੁੰਗ, ਯਤਨ ਕਰੈ ਤੋ ਪੀ ਸੁਰ ਭੰਗ। ਕਹਿ ਪਿੰਗਲ ਪਰਬਤ ਪਰ ਭਵਣ, ਨਹੀਂ ਉਹ ਤੂੰ ਆਉਸ ਗਮਣ। ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਸੰਗ ਸੁਆਈ ਸੁਆਵੈ ਨਾ ਚੀਤ, ਜੋ ਬਹਿਰਾਈ ਤਾਂ ਸਿਉ ਪ੍ਰੀਤ। ਬਲੂਆ ਕੇ ਗ੍ਰਹਿ ਭੀਤਰ ਬਸੈ, ਅੰਧਕੀਲ ਮਾਇਆ ਰੰਗ ਰਸੈ।
ਦ੍ਰਿੜ ਕਰ ਮਾਨੈ ਮਨੈ ਪ੍ਰਤੀਤ, ਕਾਲ ਨਾ ਆਵੈ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋਹ, ਇਉਂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮ। ਤੂੰ ਠਾਕਰ ਤੂੰ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਅੰਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਹਨੇਰੇ, ਕੋਈ ਨ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ

ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ। ਸਾਧਕ ਸੰਗ ਸਭ ਕੌਲੋ ਧਾਰ ਸਾਧ ਸੰਗ ਸਾਜ ਨਿਮਿਤ ਕੁਟੰਬ ਨਿਸਤਾਰ ਸਾਧੂ ਕੈ ਸੰਗ ਸੁਤਨ ਪਾਵੈ ਜਿਸ ਥਾਂ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰਦੇਵਾ ਸਾਧੂ ਕੇ ਸੰਗ ਪਾਪ ਭੁਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਥਾਨ ਗਾਮੋ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਕਲੂਕਤ ਸਾਧਕ ਸੰਗ ਨਹੀਂ ਕਿਸ਼ ਘਾਲ ਦਰਸ਼ਨ ਪੇਟ ਤੋਂ ਨਿਹਾਲ ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਇਆਂ ਊਹਾਂ ਸੁਹੇਲਾ ਸਾਧ ਸੰਗ ਬਿਸ਼ਰਾ ਤਰ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧਕ ਸੰਗ ਨੇ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਧ ਬਸੈ ਨਾਨਕ ਕੁਦਰੇ ਸਾਧ ਸੁਨ ਰਸੈ ਸਾਧ ਕੈ ਸੰਗ ਸੁਨ ਵਰਨਾਉਂ ਸਾਧ ਸੰਗ ਕੇ ਗੁਣ ਗਾਉਂ ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧਕ ਸੰਗ ਲਗੇ ਭਰਾ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਪੈ ਆਗਿਆਕਾਰੀ ਸਾਧ ਸੰਗਤ ਪਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੈ ਸੰਯੋਗ ਸਾਧ ਕੀ ਮਹਿਮਾ ਬੇਦਨਾ ਜਾਣੈ ਜੇਤਾ ਸੁਣੈ ਤੇਤਾ ਬਖਿਆਨੈ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਹਿਣਾ ਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉਚਤੀ ਉੱਚੀ ਸਾਧ ਕੀ ਸੋਭਾ ਮੂਚਤੇ ਮੂਚੀ ਸਾਧ ਕੀ ਸੋਭਾ ਸਾਧ ਬਣਿਆਈ ਨਾਨਕ ਸਾਧ ਪ੍ਰਭੇਦ ਨਾ ਭਾਈ ਸਲੋਕ।

ନାମ କହୁ ଫଲକି ଇଚ୍ଛା ନେଇ ବଛାଏ କେବଳ ଭକ୍ତ କୀର୍ତ୍ତନ ସଂଘ ରାଚାଏ ମନ୍ତନ ଅନ୍ତର ସ୍ମରଣ ଗୋପାସ ଉପର ହୋ କୃପାଲ ଆପ ଦୃଢ଼ ନାମ ଜପାବେ ନାନକୁ ବୈଷ୍ଣବ ପ୍ରମୁଖ ପାବେ ଭଗତୀ ଭଗବନ୍ତ ଭକ୍ତ କାର ଅଙ୍ଗେ ସକଲ ତ୍ୟାଗେ ଦୁଷ୍କ ସଙ୍ଗ ମନ୍ତ ବିଂସେ ସଗଳ ପରମ କର ପୂଜା ସଗଳ ପାର ବ୍ରହ୍ମ ସାସଙ୍ଗ ପାପା ମଲଖ ହୋଏ ତେ ଭଗତୀ କି ମତ ତୁମ ହୋଏ ଭଗବନ୍ତ କି ଟାଲ କରଣ ତନୀତ ମନ୍ଦନ ରୂପେ ବିଷ୍ଣୁ ପ୍ରୀତ ହର କେ ଚରଣ ହୃଦୟ ବସାବେ ନାନକ ଏସା ଭଗତୀ ଭଗବନ୍ତ କୁ ପାବେ ସୋ ପଣ୍ଡିତ ଯୋ ମଣ ପ୍ରବୋଧେ ରାମ ନାମ ଅତମ ସୋଧେ ରାମ ନାମ ସାରସ ପିବେ ଅସ ପଣ୍ଡିତ କେବ ଦେହ ଜଗ ଜୀବେ ହର କି କଥା ହୃଦୟ ବସାବେ ସୋ ପଣ୍ଡିତ ଫେର ଯୋ ନେବେ ବେଦ ପ୍ରାଣ ସିମୃତ ପୂଜେ ମୂଲ ସୁଖମ ଜାନେ ଅସ୍ତୂଳ ଚୌବରଣ କୁଦେବ ଦେଶ ନାନକ ସ୍ପନ୍ଦ କୁଶଳା ଦେଶ ବୀଜ ମନ୍ତ୍ର ସର୍ବ କୋ ଜ୍ଞାନ ଚୌବରଣ ମେ ଜପେ କୋ ନାମ ଯୋ ଯୋ ଜପେ ତିସ କି ଗତ ହୁଏ ସାସଂ ପାବେ ଜନ କୋ ହେ କର କୃପା ଅନ୍ତର ଉତାରେ ପାସ୍ପରେ ମୁକୁତ ପାତ୍ର କୋ ତାରେ ସର୍ବରୋ କହୁ ଖୁଦ ନାମ କଲ୍ୟାଣ ମଙ୍ଗଳ ଗୁଣ ଗାମ କାହୁ ଜୁଗତ କେତେ ନ ପାଇ ଧରମ ନାନକ ତିସ ମିଲେ ଜିସ ଲିଖିଆ ତୁର କରମ ଜିସକେ ମନ ପାର ବ୍ରହ୍ମ କା ନିବାସ ତିସକା ନାମ ସତ ରାମଦାସ ଆତ୍ମ ରାମ ତିସ ନଦ୍ରୀ ଆୟ ଦାସ ସନ୍ତନ ପାଏ ତିନ ପାୟ ସଦା ନିକ ନିକ୍ର ଜାନ ସୋ ଦାସ ଦର୍ଗୈ ପୁରୱାନ ଆପଣେ ଦାସ କୋ ଆପ କିରପା କରେ ତିସ ଦାସ କୋ ସବ ସୋ ଜୀ ପରେ ସଗଳ ସଙ୍ଗାତ୍ମ ଦାସ ଶ୍ରୀ ଯୁକ୍ତ ନାନକ ରାମଦାସ ପ୍ରଭୁ କି ଆଜ୍ଞା ତୁମେ ତାବେ ଜୀବନ ମୁଖ ସବୁ କହାବେ ତୈସା ହର୍କ ତୈସା ଶୋକ ସଦାନନ୍ଦ ନାଇ ବିୟୋଗ ତୈସା ସରୁଣ ତୈସ ମାଟି ତୈସମ୍ର ତୈସୀ ବି ଖାଟି ତୈସା ମାନ ସମାନ ତୈସା ରଙ୍କ ତୈସା ରାଜା ଜୋର ତୈ ସାଇ ଯୁଗ ତୈ ନାନକ ପୁର କହିଏ ଜୀବନ ମୁକ୍ତ ପାର ବ୍ରହ୍ମ କେ ସଗଳେ ଠାଉ ଜି ଜିଦ କା ରଖେ ତା ସାଥୀ ନାଉ ଆପେ କରଣ କରାବଣ ଯୋଗ ପ୍ରଭାବେ ସୋଇ ଫୁଣ ହୋଗ ପସର ଆଭ୍ୟନ୍ତରଙ୍ଗ ଲକ୍ଷ୍ମଣ ଯାଇ ପାର ବ୍ରହ୍ମ କେ ରଙ୍ଗ ଜୟସି ମଧ୍ୟ ତସ ପ୍ରକାଶ ପାର ବ୍ରହ୍ମ କର୍ତ୍ତା ବିନାଶ ସଦା ସଦା ସଦା ଦେୟାଲ ସିମର ସିମର ନାନକ ଭୟ ନିହାଲ ଶ୍ଲୋକ ଉସ୍ତଦ କରେ ନେକ ଜଣେ ଅନ୍ତଣ ପାରବାର ନାନକ ରଚନା ପ୍ରବୃଚି ବହବିଧି ଅଣପୁର କାରସ୍ପଦୀ କୈ କୋଟ ହେ ପୂଜାରୀ କୈ କୋଟ ଆଚାର ବିହାରୀ କୈ କୋଟ ବେ ତୀର୍ଥବାସୀ କୈ କୋଟ ବନ ପରମେ ଉଦାସୀ କୈ କୋଟ ବେଦ କେ ସ୍ରୋତ କୈ କୋଟ ବି ସ୍ରୋତ କୈ କୋଣା ତୁମ ଧ୍ୟାନ କୈ କୋଟ କବ କା ବିଚାର କୈ କୋଟ ନବ ତନମ ଧ୍ୟାନ ନାନକ କରତେ କାନ୍ତ ନ ପାବ ਕਈ ਕੋਟ ਭਏ ਅਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗਤ ਨਿਕੋਰ ਕਈ ਕੋਟ ਪਰ ਦ੍ਰਵ ਕੁਹਿ ਰਹੇ ਕਈ ਕੋਟ ਪਰ ਦੁੱਖ ਨਾ ਕਰੇ ਕਈ ਕੋਟ ਮਾਇ ਸੁਰਮਾਏ ਕਈ ਕੋਟ ਪਰਦੇਸ ਸੁਰਮਾਹੇ ਜਿਤ ਜਿਤ ਲਾਭ ਤਿਤ ਲਗਨਾ ਨਾਨੀ ਕਰਤੇ ਕੀ ਜਾਨੀ ਕਰਤਾ ਰਚਨਾ ਕਈ ਕੋਟ ਸਿ ਜਤੀ ਜੋਗੀ ਕਈ ਕੋਟ ਰਾਜੇ ਰਸਭੋਗੀ ਕਈ ਕੋਟ ਪੰਖੀ ਸਰਵ ਪਾਏ ਕਈ ਕੋਟ ਪਾਥਰ ਵਿਸ਼ਨ ਬਜਾਏ ਕਈ ਕੋਟ ਪੌਣ ਪਾਣੀ ਬੈ ਸੰਤਰ ਕਈ ਕੋਟ ਦੇ ਸੁਮੰਡਲ ਕਈ ਕੋਟ ਸਿਰ ਸੁਰਨ ਖੇਤਰ ਕਈ ਕੋਟ ਦੇਵ ਦਾਣਿੰਦਰ ਸਿਰ ਸਾਤਰ ਸਗਲ ਸਮਗਰੀ ਆਪਣੇ ਸੁਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਨਿਸਤਾਰੈ ਕਈ ਕੋਟ ਨਾ ਜਿਸ ਨਾਮ ਸਾਥਕ ਕਈ ਕੋਟ ਵੇਦ ਪ੍ਰਾਣ ਸਿਮਰਤ ਅਰ ਸਾਸਦੇ ਕਈ ਕੋਟ ਕੀਰਤਨ ਸਮੰਧ ਕਈ ਕੋਟ ਨਾਨਕ ਪ੍ਰਕਾਰ ਜਨ ਕਈ ਕੋਟ ਕੀ ਅਚਰ ਜੀਵੈ ਕਈ ਕੋਟ ਗਿਰੀ ਮਿਰ ਸੰਥੀ ਵੈ ਕਈ ਕੋਟ ਜਕ ਨਿਰ ਪਿਸਾਚ ਕਈ ਕੋਟ ਭੂਤ ਪ੍ਰੈ ਸੁਕਰ ਮਿਰਗਾਚ ਸਭ ਤੇ ਨੇਰੈ ਸਭ ਹੂੰ ਤੇ ਦੂਰ ਨਾਨਕ ਆਪ ਅਲਪਿਤਰੈ ਭਰਪੂਰ ਕਈ ਕੋਟ ਪਾਤਾਲ ਗਵਾਸੀ ਕਈ ਕੋਟ ਨਰ ਸੁਰ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬੋਜੋ ਨੀ ਫਿਰੈ ਕਈ ਕੋਟ ਬੈਠ ਥੀ ਖਾਏ ਕਈ ਕੋਟ ਘਲ ਥਕ ਪਾਏ ਕਈ ਕੋਟ ਕੇ ਧਨਵੰਤ ਕਈ ਕੋਟ ਮੈਂ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕੀ ਪ੍ਰਭ ਕੇ ਹੱਥ ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗ ਤਿੰਨ ਲਾਗੀ ਕਈ ਕੋਟ ਪ੍ਰਭ ਖੂਹ ਹੋ ਜਾਂਦੇ ਆਤਮ ਮੈਂ ਭਾਰ ਮਨੋਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿੰਨ ਕੋਮਲੇ ਪ੍ਰਵਨਾਸ਼ ਕਈ ਕੋਟ ਮੰਗੈ ਸਤਸੰਗ ਪਾਰ ਦਿਨ ਲਾਗਾ ਰੰਗ ਦਿਨ ਕੋਈ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧੰਨ ਧੰਨ ਕਈ ਕੋਟ ਖੰਡ ਯਰਖੰਡ ਕਈ ਕੋਟ ਆਕਾਸ ਬ੍ਰਹਮੰਡ ਕਈ ਕੋਟ ਅਵਤਾਰ ਕਈ ਜੁਗਤ ਕਿਨੂੰ ਵਿਸਤਾਰ ਕਈ ਬਾਹਰ ਪਸਰ ਪਾਸਾਰ ਸਦਾ ਸਦਾ ਇੱਕ ਏਕੰਕਾਰ ਕਈ ਕੋਟ ਕਿਨੇ ਵਪਾਤ ਪ੍ਰਭ ਤੋਂ ਮਾਂ ਪਰਮ ਸਮਾਤਮਾ ਤਾਂ ਕਾਂਤ ਨਜਾਨੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ
कई कोट पार भूके दास तिन होते आत्म प्रकाश कई कोट तत् वेते सदन हर को नेत्रे कई को नाम लक्ष्मी अमर पै ससे जीव कई को नाम गुणावे आत्म सुख समावे अपने जन को सास समार नानक परमेश्वर के प्यारे सलोक करण कारण प्रवे कह दूसर नाही कोय नानक दिस बलहारण जल थल मई अल सोय स्पय करण ग्रावण करण जोग जो भाव सोई हो गए किन मैं ताप ताप नार अंत नहीं किस पार वार हुक्मे दर द्रहावे हुक्मे जुकुम सुमावे हुक्मे च निज व्यवहार कुण करण प्रकार कर कर देखे अपनी वड़ियाई नानक सब मेरे समाय प्रभावे मानु कत पावे प्रभावे ता पात्र त्रावे प्रभावे शास्त्र राखे प्रभावे ता हर गुण पाखे प्रभावे ता पद बुझारे आप करे अपन विचारे दुआस रखा स्वामी के लयोग से अंतर जामी जो पाव सो कर करावे नानक दृष्टि अरुण आवे कहो मनुख ते क्या हो आवे जो तिस पावे सोई करावे इसके हाथ होए ता सब कुछ ले जो तिस पावे सोई करे अनजान दिखे मेरा चे जे जानते अपने बचे पर मैं भुला दे दिसावे निगमा चार खुंड आवे कर कृपा से अपनी भगत दे नानक ते जन ना मिले किन मैं नीच कीट को राज बार ब्रह्म गरीब नवाज जाको दिश को सुने आवे ते तत्काल दस फुटावे जाको अपनी करे बख्शी ताका लेखन गण जगदेश जियो बन साधु की रास घट घट पूर्ण परम प्रकाश अपनी बनते आ बनाई नानक जीवे देख उड़ाई इसका बल नाई साथ करम क्राम सर्व कोणा आज्ञाकारी बपरा जियो जो तिस भावे सोई बनती कहू चिज मैं बसै कहू सो घर करम बसै कहू ने चंद व्यवहार कहू उगास प्याल कहू बेता ब्रह्म विचार नान क्या मिलावन हार कहू निर करे बोपाल कहू सो रह दिनदाल कहू मां क्रोध कराल कहू सर्व प्यो त्रवाल कहू हो बह बलराज कहू पेखरिणी का साजा कहूँ आप कीर्त में आवे कहूँ भला भला कहावे जुपना रखे तीर गुरु प्रसाद नानक सच गए कहूँ हो पंडित करो के आन कहूँ तारी लावे थान कहूँ तर तीर्थ स्नान कहूँ से साध मोह के आन कहूँ कीड़ हस तंग हो जी आन कुजन परमे परमैया नाना रूप जो संग दिखावे जो प्रभावे ते उनसावे जो तिस भावे सोई होए नानक तू जय वृण कोय कहूँ साध संगत भावे स्थान से बोरण आवे अंतर हो ज्ञान प्रकाश उस नानक नहीं विनाश मन तन नाम हृदय करांगे सदा से फर्म के संग जो जल में जले कटाना तो ज्योति संग जो समाना मिटके गवन पाए विश्राम नानक प्रभु के सदगुरु बानो सलोक सुखी बसे।

ਭਾਈ ਜਿਸ ਕਹਿਣ ਤੇ ਰਾਜਮਾਨ ਸੁਨ ਪਤੀ ਹੋ ਸਵਾਨ ਜੋ ਜਨੇ ਮੈਂ ਜੋ ਬਣਵਾਨ ਸੋ ਤੁ ਵਿਸਤਾ ਕਾ ਜਨ ਤੇ ਆਪਸ ਕੋ ਕਰਵੰਤ ਕਾਵੇ ਜਨਮ ਰਹੇ ਭੋਜਨ ਪਰਮਾਵੇ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ ਅੰਦਾ ਗਿਆਨ ਕਰ ਕਿਰਪਾ ਜਿਸ ਕੇ ਹਿਰਦੇ ਅਗਰੀ ਵਿਸਾਵੇ ਨਾਨਕੀਆਂ ਮੁਕਤਾ ਕੇ ਸੁਖ ਪਾਵੇ ਧਨ ਮੰਤਾ ਹੋਏ ਕਰ ਕਿਰਪਾਵੇ ਤਨ ਸਮਾਨ ਕਰ ਸੰਗ ਨਾ ਜਾਵੇ ਬਲ ਉਸ ਕਰਮਾਨ ਕੋ ਉਪਰ ਕਰੇ ਆਸ ਪਲ ਪਵਿੱਤਰਤਾ ਕਹੋ ਵਿਨਾਸ਼ ਸਭ ਤੇ ਆਪ ਜਾਣੇ ਬਲਵੰਤ ਕਿਨ ਮੈਂ ਹੋਏ ਜੈ ਪਸੰਦ ਕਿਸੇ ਨ ਵਧੇ ਓਂਕਾਰੀ ਤਨਮ ਰਾਜ ਤੇ ਕਰੇ ਕੁਵਾਰੀ ਗੁਰਪ੍ਰਸਾਦ ਜਾ ਕਾ ਮਿਟੇ ਮਾਨ ਸੋ ਜਨਾ ਨੂੰ ਦਰਗੇ ਪ੍ਰਵਾਨ ਕੋਟ ਕਰਮ ਕਰੇ ਤਾਰੇ ਸਰਮ ਪਾਵੇ ਸਗਲੇ ਵਿਰ ਤਾਰੇ ਅਣਕ ਵਸੈ ਕਰੇ ਓਂਕਾਰ ਨਰਕ ਸਰੂਪ ਫਿਰੇ ਉਤਾਰ ਜਤਨ ਕਰੇ ਆ ਤੁਮੀ ਦਰਵੇ ਹਰ ਦਰਗੇ ਕੈਸੇ ਗਵੇ ਆਪ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨੀ ਪਨਾਵੇ ਸਰਬ ਕਿਰਨ ਜਾ ਕਮਣ ਹੋਏ ਕਹੋ ਨਾਨਕ ਦਾ ਕਿ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕਛ ਹੋਏ ਤਬ ਸੁਖ ਸੁਗੁਣਾਈ ਕੋਏ ਜਬ ਜਾਣੇ ਮੈਂ ਕੁਛ ਕਰਤਾ ਤਬ ਲਗ ਰਬ ਜੁਣ ਮੈਂ ਫਿਰਤਾ ਜਬ ਧਾਰੇ ਕੋ ਵੈਰੀ ਮੇ ਤਬ ਲਗ ਨੇ ਚਲਣਾਏ ਤੇ ਜਬ ਲਗ ਮੋਹ ਮੰਗ ਸੁਮਾਏ ਤਬ ਲਗ ਧਰਮ ਹਿਰਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰ ਪ੍ਰਸਾਦ ਨਾਨਕ ਹੋਏ ਛੂਟੇ ਸਹਿਸ ਕਿਹੜੇ ਲਾ ਕੁੜਤਾਵੇ ਤ੍ਰਿਪਤ ਨਾ ਆਵੇ ਮਾਇਆ ਬਾਚੇ ਪਾਵੇ ਨ ਭੋਗੀ ਕਹਿ ਕੇ ਕਰੇ ਨਾ ਤ੍ਰਿਪਤ ਆਵੇ ਖਬ ਕਾ ਮਰੈ ਬਿਨਾ ਸੰਤੋਖ ਨਹੀਂ ਕੂਰਾ ਜੈ ਸੁਪਨ ਮਨੋਰਥ ਫਿਰਤੇ ਸਭ ਕਰ ਜੈ ਨਾਮ ਰੰਗ ਸਰਬ ਸੁਖੋਏ ਉੜਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਮ ਨੇ ਆਪੇ ਆਪ ਸਦਾ ਸਦਾ ਨਾਨਕ ਹਰਜਾ ਕਰਨ ਕਰਾਵਣ ਕਰਨੇ ਹਾਰ ਇਸਕੇ ਹਾਥ ਕੰਮ ਵਿਚਾਰ ਜੈ ਸੀ ਦਿਸ਼ਕੇ ਦਾ ਸਾ ਹੋਏ ਆਪੇ ਆਪ ਆਪ ਰਸ ਹੋਇਆ ਚੋ ਕੁਛ ਕਿਨੋ ਸਾਪਣੇ ਰੰਗ ਸਭ ਤੇ ਦੂਰ ਸਭ ਕੇ ਸੰਗ ਬੂਝੇ ਦੇ ਕੇ ਕਰੇ ਵਿਵੇਕ ਆਪੇ ਕਾਪੇ ਅਨੇਕ ਮਰਨ ਵਿਸੇ ਆਵਣ ਜਾਏ ਨਾਨਕ ਸਦੀ ਹੈ ਸਮਾਇਆ ਆਪ ਉਪਦੇਸੇ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ ਆਪ ਕਿਨੂੰ ਆਪਣ ਵਿਸਤਾਰ ਸਭ ਕਛ ਕਉ ਕਰਨੇ ਹਾਰ ਉਸਤੇ ਭਿੰਨ ਕੋਗ ਚੋਏ ਥਾਂ ਤਨੰਤਰ ਕਹਿ ਸੋਏ ਆਪਣੇ ਚਲ ਤਪ ਕਰਨੇ ਹਾਰ ਕੋਤ ਕਰੇ ਰੰਗੇ ਅਪਾਰ ਮਨ ਮੈਂ ਆਪਣਾ ਆਪਣੇ ਮਾਏ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤ ਬਰੋ ਸਾਮੇ ਗੁਰਪ੍ਰਸਾਦ ਨੇ ਵਖਿਆ ਨੀ ਸੱਚ ਸੱਚ ਸਭ ਕੀ ਨਾ ਕੁਣ ਮੁਦੇ ਕਿਨ ਮਿਲੇ ਚਿੰਨਾ ਭਲਾ ਭਲਾ ਭਲਾ ਤਾਰੂ ਹੈ ਸੁੰਦਰ ਅਪਾਰਣੋ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਣੀ ਸਰਣ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸ਼ਰਣ ਜੋ ਜਨ ਪਰ ਸੋ ਜਨ ਉਦਰਣ ਹਾਰ ਸੰਤ ਕੀ ਨਿੰਦਾ ਨਾਨਕਾ ਬਹਰ ਬਹਰ ਅਵਤਾਰ ਰਾਸ਼ਟਰਪਤੀ ਸੰਤ ਕੇ ਦੁੱਖ ਨੇ ਹਰ ਜਾ ਘਟੇ ਸੰਤ ਕੇ ਦੁੱਖ ਜਮ ਚਣੇ ਛੁੱਟੇ ਸੰਤ ਕੇ ਦੁੱਖ ਸੁਖ ਸਭ ਜਾਏ ਸੰਤ ਕੇ ਦੁੱਖ ਨਰਕ ਪਾਏ ਸੰਤ ਕੇ ਦੁੱਖ ਮਤ ਮਿਲੇ ਸੰਤ ਕੇ ਦੁੱਖ ਸੋਖ ਦੁੱਖ ਸੋ ਬਦ ਹੈ ਸੰਤ ਕੇ ਤਿਗ ਰੱਖੇ ਨਾ ਕੋਈ ਸੰਤ ਕੇ ਦੁੱਖ ਤਾਣ ਪ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਦੇ ਕਰ ਨਾਨਕ ਸੰਤ ਸੰਗਿੰਦਕ ਵੀ ਤਰੈ ਸੰਤ ਕੇ ਦੁੱਖਣ ਤੇ ਮੁਖ ਪਵੇ ਸੰਤਨ ਕੇ ਦੁੱਖਣ ਕਾਗ ਜੋ ਲਵੇ ਸੰਤਨ ਕੇ ਦੁੱਖਣ ਸਰਬ ਜੁਣ ਪਾਏ ਸੰਤ ਕੇ ਦੁੱਖਣ ਤ੍ਰਿਕ ਜੁਣ ਕਿਰਮਾਏ ਸੰਤਨ ਕੇ ਦੁੱਖਣ ਜਨਮ ਜਲੇ ਸੰਤ ਕੇ ਦੁੱਖਣ ਸਭ ਕੁਛ ਹਲੈ ਸੰਤ ਕੇ ਦੁੱਖਣ ਤੇ ਸਭ ਜਾਏ ਸੰਤ ਕੇ ਦੁੱਖਣ ਨਹੀਂ ਚਿਨਚਾਏ ਸੰਤੋ ਕੀ ਕਥਾ ਕੁਨਾਏ ਨਾਨਕ ਸੰਤ ਪਾਵੇ ਤੋ ਕੀ ਪਾਵੇ ਵੀ ਕਥ ਪਾਏ ਸੰਤਕ ਨੰਦ ਕਮਾਤਾਏ ਸੰਤਕ ਨੰਦ ਕੰਟਕ ਨ ਪਾਏ ਸੰਤ ਕਨੰਦ ਕੁਮਾਰ ਧਿਆਰਾ ਸੰਤ ਕਨੰਦ ਪਰਮੇਸ਼ਰ ਮਾਰਾ ਸੰਤ ਕਨੰਦ ਰਾਜ ਤੇ ਹੀਨ ਸੰਤ ਕਨੰਦ ਦੁਖੀ ਅਰਦੀਨ ਸੰਤ ਕਨੰਦ ਕੋ ਸਰਵ ਰੋਗ ਸੰਤ ਕਨੰਦ ਕੋ ਸਦਾ ਵਿਜੋਗ ਸੰਤ ਕਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਪਾਵ ਤਾਸਕਾ ਵੀ ਹੋਏ ਮੋਖ ਸੰਤ ਕਾ ਦੁਖੀ ਜਫ ਸੰਤ ਕਾ ਦੁਖੀ ਕਿਸੇ ਕਾ ਨਿਮੇ ਸੰਤ ਕੇ ਦੁਖੀ ਕੋਡਣ ਲਾਗੇ ਸੰਤ ਕੇ ਦੁਖੀ ਕੋ ਸਭ ਤਿਆਗੇ ਸੰਤ ਕਾ ਦੁਖੀ ਮਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੇ ਦੁੱਖ ਨਾ ਸੁਖ ਤੇ ਠਰੈ ਸੰਤ ਕਾ ਦੁਖੀ ਕੋ ਨੇਠਾ ਨਾਨਕ ਸੰਤ ਭਾਵ ਤਾਲੇ ਮਿਲਾਏ ਸੰਤ ਕਾ ਦੁਖੀ ਅਦ ਬੀਜੇ ਟੁੱਟੇ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ ਸੰਤ ਕਾ ਦੁਖੀ ਉਦਿਹਣ ਬਰਮਾਈ ਸੰਤ ਕਾ ਦੁਖੀ ਉਜੜ ਪਾਏ ਸੰਤ ਕਾ ਦੁਖੀ ਅੰਤਰ ਤੇ ਧੋਤਾ ਜੋ ਸਾਸ ਨ ਮਿਰ ਥੱਕੀ ਲੋਥਾ ਸੰਤ ਕਾ ਦੁਖੀ ਰਕ ਜੜ ਕਿਸ਼ਨਾਏ ਆਪਣ ਬੀਜਾ ਪੇ ਖਾਏ ਸੰਤ ਕਾ ਦੁਖੀ ਕਵਣ ਰੱਖ ਨਾਰ ਨਾਨਕ ਸੰਤ ਭਾਵ ਤਾਲੇ ਵਾਰ ਸੰਤ ਕਾ ਦੁਖੀ ਓ ਬਿਲ ਲਾਏ ਜੋ ਜਲ ਭੀਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੂਕਾ ਨਹੀਂ ਰਾਜੈ ਜੋ ਪਾਪ ਕੋਈ ਦਿਨ ਧਰਾਪੈ ਸੰਤ ਕਾ ਦੁਖੀ ਛੁਟੇ ਕੇਲਾ ਜੋ ਬੁਆੜ ਤਿਲਖੀ ਤਮਾਏ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁੱਖ ਸਦ ਮਿਥਿਆ ਕੈਤ ਕੀਰਤਨ ਕਾ ਧੁਰੀ ਪਿਆ ਨਾਨਕ ਜੋ ਤਿਸ ਪਾਵੇ ਸੋ ਇਥਿਆ ਸੰਤ ਕਾ ਦੁਖੀ ਬਿਕਰੂ ਹੋ ਜਾਏ ਸੰਤ ਕਾ ਦੁਖੀ ਕੋ ਦਰਗੇ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿ ਕਾਈ ਸੰਤ ਕਾ ਦੁਖੀ ਨਾ ਮਰਨ ਜਵਾਏ ਸੰਤ ਕਾ ਦੁਖੀ ਪੂਜਨੇ ਆਸਾ ਸੰਤ ਦੁੱਖ ਚਲੇ ਨਿਰਾਸਾ ਸੰਤ ਕਾ ਦੁੱਖ ਨ ਤਿਸ਼ਟੇ ਕੋਏ ਜਾ ਸਭਾਵੇ ਤੈਸਾ ਕੋਏ ਪਿਆ ਕਿਰਤਨ ਮਿੱਟੇ ਕੋਏ ਨਾਨਕ ਜਾਣੇ ਸੱਚਾ ਸੋਏ
ਸਭ ਘਟ ਦਿਸ ਕੇ ਕਰਨੇ ਹਾਰ ਸਦਾ ਸਦਾ ਦਿਸ ਕੋ ਨਮਸਕਾਰ ਪ੍ਰਭ ਕਿਸੁ ਕਰੋ ਦਿੰਦਾ ਤੇ ਤਿਆਉ ਸਾਸ ਗਿਰਾਸ ਸਭ ਗਜ ਵਰਤੇ ਤਿਸ ਕਾ ਕੀਆ ਜੈ ਸਕਰੇ ਤਾ ਸਕੋ ਥੀ ਆਪਣਾ ਕੇ ਲਭ ਕਰਨੇ ਹਾਰ ਦੂਸਰ ਕੌਣ ਕਹਿ ਵਿਸਾਰ ਜਿਸਨੂੰ ਕਿਰਪਾ ਕਰੇ ਤੁਸੀਂ ਆਪਣ ਨਾਮ ਦੇ ਵੱਡ ਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨ ਸੁਰਜਨੋ ਸਿਮਰੋ ਹਰ ਹਰਾਏ ਕਿਆ ਸਰ ਮਨ ਕੋ ਨਾਨਕ ਦੁਖ ਪਰਮ ਪੋ ਜਾਏ ਮਨ ਕੀ ਟੇਕ ਵਿਰਥੀ ਸਭ ਜਾਣ ਦੇ ਉਨਕੋ ਕੇ ਭਗਵਾਨ ਜਿਸ ਕਹਿ ਦੀਏ ਰਹੇ ਗਾਏ ਬੁਣ ਤਿਸ ਨਾ ਲਾਗੇ ਆਏ ਮਾਰੇ ਰਾਖੇ ਕੁਆ ਮਨ ਕੇ ਜਿਨਾਈ ਹਾਰ ਤਿਸਕਾ ਹੁਕਮ ਸੁਖ ਹੋਏ ਤਿਸਕਾ ਨਾਮ ਪ੍ਰਖੰਡ ਕਰੋਏ ਸਿਮਰ ਸਿਮਰ ਸਿਮਰ ਪ੍ਰਸ ਹੋਏ ਨਾਨਕ ਨ ਲਾਗੇ ਕੋਏ ਉਸ ਤਤ ਮਨ ਮੈਂ ਕਰ ਨਿੰਕਾਰ ਕਰ ਮਨ ਮੇਰੇ ਸਦਵਿਹਾਰ ਨਿਰਮਲ ਸੁਮਰ ਪਿਓ ਸਾ ਸੋਹਿਲਾ ਕਰ ਲੈ ਜੀਓ ਨੈਨੋ ਵੇ ਠਾਕਰ ਕਾ ਰੰਗ ਸਾਧ ਸੰਗ ਬਿਨ ਸੇ ਸਭ ਸੰਗ ਚਰਨ ਚਲੋ ਮਾਰ ਗੋਬਿੰਦ ਬਿਟੇ ਬਾਬ ਜੇਰ ਬਿੰਦ ਕਰ ਹਰ ਕਰਮ ਸਰਨ ਹਰ ਕਥਾ ਹਰ ਦਰਗੇ ਨਾਨਕ ਜਨ ਮੱਥਾ ਬੜ ਭਾਗੀ ਤੇ ਜਨ ਜਗ ਮਾਇ ਸਦਾ ਸਹਰ ਕੇ ਗੁਣ ਗਾਇ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਣੇ ਸੰਸਾਰ ਮਨ ਤਨ ਮੁਖ ਬਲੇ ਹਰ ਮੁਖੀ ਸਦਾ ਸਦਾ ਜਨੋ ਤੇ ਸੁਖੀ ਏ ਕੋਈ ਜਾਣੇ ਤਿਤ ਕੇ ਸੋ ਜੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿੰਨੇ ਨਿਰੰਜਨ ਜਾਣੇ ਗੁਰ ਪ੍ਰਸਾਦ ਆਪਣੇ ਆਪ ਸੂਜੇ ਤਿਸ ਕੀ ਜਾਣੋ ਤਿਸ ਨਾ ਬੂਝੇ ਸਾਧ ਸੰਗ ਹਰ ਹਰ ਜਸ ਕਹਿਤ ਸਰਵ ਰੋਗ ਤੇ ਅਰਜਨ ਰਹਿ ਤੇ ਅੰਦਿਨ ਕੀਰਤਨ ਕੇ ਰੁਖਿਆਣ ਕਿਸਤ ਮੈਂ ਸੋਏ ਨਿਰਵਾਨ ਏਕ ਉਪਰ ਦੇ ਜਨ ਕੀ ਅਸ ਤਿਸ ਕੀ ਕਟੀਏ ਜਮਕੀ ਫਸ ਪਾਰ ਬਿਮਕੀ ਸਮਣ ਭੂਖ ਨਾਨਕ ਜਨ ਲਾਗੈ ਦੋਖ ਜਿਸ ਕੋ ਹਰ ਪ੍ਰਮੰਚ ਤੇ ਆਵੈ ਸੋ ਸੰਗ ਸੋਏ ਲੈ ਨਹੀਂ ਬੁਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵ ਕੋ ਕਿਸਤੇ ਡਰੇ ਜੈਸਾ ਸਤ ਸਾ ਦਿਸ਼ਟਾ ਆਪਣੇ ਕਾਰਜ ਮੈਂ ਆਪ ਸਮਾਇਆ ਸੋਧ ਸੋਧ ਸੋਧ ਸਿਜਿਆ ਗੁਰ ਪ੍ਰਸਾਦ ਤਾ ਸਭ ਉਜੇ ਜਾਓ ਦੇਖੋ ਤਾ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਇਆ ਸੋਲ ਨਾ ਕਿ ਜਨਮੇ ਨਾ ਕਿਸ ਮਾਰੇ ਆਪਣੇ ਚਲਤਾ ਵੀ ਕਰੇ ਆਮ ਜਾਮ ਦਿਸ਼ਟੇ ਅਦਿਸ਼ਟੇ ਆਗੇ ਕਾਰੀ ਧਾਰੀ ਸਭ ਸ੍ਰੇਸ਼ਟ ਆਪੇ ਆਪ ਸਗਲ ਮੈਂ ਆਪੇ ਅਣਜੂ ਰਾਜਥਾਪਥਾ ਪਵਨਾਸੀ ਨਾਇ ਕਿਜ ਕਾਂਡੇ ਧਾਰਨ ਧਾਰ ਬ੍ਰਹਮੰਡਲ ਖੇ ਪੁਰਪੁਰਤਾਪ ਆਪ ਜਪਾਇਤ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੁਭਾਵੰਤ ਸਗਲ ਸੰਸਾਰ ਉਦਰ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਸਾਰਨ ਪ੍ਰਭ ਕੇ ਆਪੇ ਮੇਲੇ ਕਿਰਪਾਲ ਗੁਰ ਕਾ ਸ਼ਬਦ ਜਪੇ ਨਿਹਾਲਨ ਕੀ ਸੇਵਾ ਸੋਈ ਲਾਗੇ ਸਾਨੂੰ ਕਿਰਪਾ ਕਰ ਬੜ ਭਾਗੇ ਨਾਮ ਜਪਤ ਪਾ ਵਿਸਰਾਮ ਨਾਨਕ ਤਿੰਨ ਤਿੰਨ ਪੁਰਖੋਤਮ ਕਰਮਾਨ ਜੋ ਕੁਛ ਕਰੇ ਸੋ ਪ੍ਰਭ ਕੇ ਰੰਗ ਸਦਾ ਸਭ ਸੇ ਹਰ ਸੰਗ ਸਹਿ ਸਵਾਏ ਹੋਏ ਸੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀ ਅਜਨ ਵੀਰ ਲਗਾਨਾ ਜੈ ਸਾ ਸਾ ਤੈਸਾ ਦਿਸਤਾਨਾ ਜਿਸ ਤੇ ਵਜੇ ਤੇ ਸਮਾਜ ਸਮਾਏ ਸੁਖਨ ਦਾਣੂ ਨੂੰ ਬਣਾਏ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਇੱਕੋ ਜਾਨ ਸਲੋਕ ਸਰਵ ਕਲਾ ਭਰਪੂਰ ਪ੍ਰਭ ਬਿਰਤਾ ਜਾਣਨ ਹਾਰ ਜਾ ਕੈ ਸਿਮਰਨ ਉਦਰੀ ਨਾਨਕ ਤਿਸ ਬਲ ਹਾਰ ਅਸ਼ਟਪਦੀ ਟੂਟੀ ਗਾਂਡਨ ਹਰ ਗੋਪਾਲ ਸਰ ਜਿਆਂ ਪੈ ਪ੍ਰਤਪਾਲ ਸਗਲ ਚਿੰਤਾ ਸਿਮਨ ਮਾਏ ਤਿਸ ਤੇ ਬਿਰਤਾ ਕੋਈ ਨਾਏ ਰੇ ਮਨ ਮੇਰੇ ਸਦਾਰ ਜਾਪ ਅਵਨਾਸੀ ਪ੍ਰਭ ਪੇ ਆਪ ਆਪਣ ਕੀ ਅਕਸ਼ਨ ਹੋਏ ਜੇ ਸੋ ਪ੍ਰਾਣੀ ਲੋਚੇ ਕੋਏ ਤਿਸ ਵਿ ਨਾਏ ਤਰੇ ਕਿਛ ਕਾਮ ਗਤ ਨਾਨਕ ਜਾਪੇ ਕਰ ਨਾਮ ਰੂਪਨ ਤੋਏ ਨਾਹੀ ਮੋਹੇ ਪ੍ਰਭ ਕੀ ਜੋ ਸਰਲ ਕਰ ਸੋਏ ਧਨਵੰਤਾ ਕਿਆ ਕੁਲ ਕਰ ਪਏ ਜਾਂ ਸਭ ਕੁਛ ਜਿਸਕਾ ਦੀ ਆਦਰ ਵੈ ਆਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾ ਵੈ ਜੇ ਕੋ ਹੋਏ ਮੈਂ ਦਾਤਾਰ ਤੇ ਦੀਨ ਹਰ ਜਾਨੇ ਗਵਾਰ ਜਿਸ ਗੁਰੂ ਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋਹਣ ਸਦਾ ਰੋਗ ਜੋ ਮੰਦਰ ਕੋ ਥਾਮੇ ਥੰਮਣ ਤਿਉਂ ਗੁਰ ਕਾ ਸ਼ਬਦ ਮਨ ਅਸਥੰਮਣ ਜੋ ਪਾਖਾ ਨਾਭ ਚੜਤਰੇ ਪ੍ਰਾਣੀ ਗੁਰ ਚਰਨ ਲਖਤ ਨਿਸਤਰੇ ਜੋ ਅੰਧਕਾਰ ਦੀ ਭੁੱਖ ਰਗਾਸ ਗੁਰ ਦਰਸ਼ਨ ਦੀ ਮਨੋ ਵਿਗਾਸ ਜੋ ਮਾਮ ਧਿਆਨ ਮਾਰਗ ਪਾਵੇ ਤੂੰ ਸਾਧੂ ਸੰਗ ਜੋ ਬੜਾਵੇ ਤਿੰਨ ਸੰਤਨ ਕੀ ਬਾਂਚੋ ਧੂਰ ਨਾਨਕੀ ਅਰਲੋਚਾ ਪੂਰ ਮਨ ਮੂਰ ਕਾ ਬਿਲਾਏ ਪ੍ਰੁੜ ਕੇ ਕਲ ਕੇ ਪਾਏ ਦੁਖ ਸੋਖ ਪ੍ਰਾਦੇ ਮਨਾਰਿਆ ਵਰਤਿਆਗ ਤੋਤੇ ਸਿਤਾਰ ਜੋ ਕੁਛ ਕਰੈ ਜੋ ਕਛ ਕਰੇ ਸੋਈ ਸੁਖਮਾਨ ਭੁੱਲਾ ਕਾਏ ਫਿਰੇ ਜਾਣ ਕੌਣ ਬਸਤਾਏ ਤੇਰਾ ਸੰਗ ਲੈ ਟੁਹਿ ਰਸ ਲੋਈ ਬਤੰਗ ਰਾਮ ਨਾਮ ਜਬ ਹਿਰਦੇ ਮਾਏ ਨਾਨਕ ਪਾਸੇ ਤੀ ਕਰ ਜਾਏ ਜਿਸ ਵਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਏ ਤਜ ਮਾਨ ਲੇ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਲ ਕੇ ਸੰਤੈ ਸੰਚਾਲੇ ਵਰਤੇ ਵਿਖੇ ਜੰਜਾਲ ਧਨ ਧਨ ਕਹਿ ਸਭ ਕੋਏ ਮੁਖ ਜਲਰ ਦਰਗੈ ਸੋਏ ਏ ਵਪਾਰ ਵਿਰਲਾ ਵਪਾਰ ਨਾਨਕ ਤਾਂ ਕੇ ਸਤਿ ਲਹਾਰੈ ਚਰਨ ਸਾਧ ਕੇ ਧੋਏ ਧੋ ਪੀ ਅਰ ਸਤ ਕੋ ਆਪਣਾ ਜੀਉ ਸਤ ਧੂਰ ਕਰੋ ਇਸ ਨਾਮ ਸਤਿ ਪ੍ਰਜਾਏ ਕੁਰਬਾਨ ਸਾਧ ਸਵੜ ਭਾਗੀ ਪਾਏ ਸਾਧ ਸੰਗਰ ਕੀਰਤਨ ਗਾਈਏ ਅਨਕ ਬਿਗੰਦੇ ਸਾਧੂ ਰਾਖੇ ਹਰ ਗੁਣ ਗਾਇ ਮਰਤ ਚਾਖੇ ਉੱਠ ਗਏ ਸੰਤਾ ਦਰਿਆ ਸਰਵ ਸੁਖ ਨਾਨਕ ਤੇ ਪਾਏ ਮ੍ਰਿਤਕ ਕੋ ਜੀ ਵਾਲਣ ਹਾਰ ਭੁੱਕੇ ਕੋ ਦੇਵ ਹਰ ਸਰਵਦਾਨ ਜਾ ਕੇ ਦ੍ਰਿਸ਼ਟੀ ਮਾਏ ਪ੍ਰੋੜ ਕੇ ਕਾ ਲੈਣਾ ਪਾਏ
ਸਭ ਕਿਸ ਤਿਸ ਕਾ ਕਰਨੇ ਜੋਗ ਤਿਸ ਬਿੰਦੂ ਸੁਰਹਨ ਹੋਗ ਜਪ ਜਨ ਸਦਾ ਸਦਾ ਦਿਨ ਦਾਣੀ ਸਭ ਤੋਂ ਨਿਰਮਲ ਕਰਨੀ ਕਰ ਕਿਰਪਾ ਜਿਸ ਗੁਣ ਨਾਮ ਦੀ ਆ ਨਾਨਕ ਸੋਜਨ ਨਿਰਮਲ ਥੀ ਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਣੇ ਆਵੇ ਹਰ ਭਵ ਸੀਤ ਭਗਤ ਭਗਤ ਸੁਣੀਏ ਤਾਂ ਲੋਏ ਜਾਂ ਕਿ ਹਿਰਦੇ ਕੋ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿ ਸੱਚ ਹਿਰਦੇ ਸਤਮੁਖ ਸੱਚੇ ਦਿਰ ਸੱਚਾ ਕਾਰ ਸੱਚ ਵਰਤੇ ਸੱਚ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਤਾ ਸਲੋਕ ਰੂਪ ਨਰੇਖ ਨਰੰਗ ਕਿਛ ਤ੍ਰੈ ਗੁਣ ਤੇ ਪ੍ਰਭਿੰਨ ਤਿਸੇ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਆਪਣਾ ਸੀ ਬ੍ਰਹਮਣ ਮੇਰਾ ਆਖਮਾਨੂ ਕੀ ਤੂੰ ਬ੍ਰੀ ਤਿਆਗ ਤਿਸਤੇ ਪਰੇ ਨੇ ਕਿਸ ਕੋਏ ਸਰਮ ਗ੍ਰੰਥਰ ਕੋ ਸੋਏ ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਕੋ ਬਿੰਦ ਕਿਰਪਨ ਧਿਆਨ ਦਿਆਲ ਬਖਸ਼ੰਦ ਸਾਤਰੇ ਕੀ ਚਰਣੀ ਪਾਉ ਨਾਨਕ ਕੀ ਮਨੋਇੰਦਾ ਮਨਸਾ ਪੂਰਨ ਸਰਣ ਜੋਗ ਸੁਕਰ ਜੋ ਕਿਰਪਾਇ ਸੋਈ ਹੋ ਖਰਣ ਪਰਮ ਜਗ ਨਿਤਰ ਹੋਰ ਤਿਸਕਾ ਮੰਤਰ ਜਾਣੇ ਹੋਰ ਅਣਦ ਰੂਪ ਮੰਗਲ ਸਜਾ ਕੇ ਸਰ ਤੁਮੇ ਕਰਤਾ ਕੇ ਰਾਜ ਮੈਂ ਰਾਜ ਜੋਗ ਮੈਂ ਜੋਗੀ ਤੋਂ ਮੈਂ ਤਿਸਤਰ ਕਿਸ ਮੈਂ ਭੋਗੀ ਜੇ ਤੇ ਭਗਤੇ ਸੁਖ ਪਾਏ ਨਾਨਕ ਤਿਸ ਪ੍ਰੋਕਾ ਕਿ ਨਿੰਤ ਨ ਪਾਏ ਜਾ ਕੀ ਲੀਲਾ ਕਿਵੇਂ ਦਾਏ ਸਗਲ ਦੇਵ ਹਰੇ ਵਗਾਏ ਪਿਤਾ ਕੁ ਜਨਮ ਕੋ ਜਾਣੇ ਭੋ ਸਗਲ ਪਲੋਏ ਆਪਣੇ ਸੋ ਸਮਾਤ ਕੇ ਅੰਤ ਅੰਜਨ ਦੇ ਜਾਂਦਾਸ ਨਾਮ ਤੇ ਵਸੇ ਤੈਕ ਨੂੰ ਮੈਂ ਜਾ ਕੋ ਫਰਮਾਏ ਜਨਮ ਮੇਰੇ ਫਿਰ ਆਵੇ ਜਾਏ ਊਚ ਨੀਚ ਤਿਸ ਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਫੇਕਰਾ ਰੰਗ ਨਾਨਾ ਵਿਧਿਕ ਨੂੰ ਵਿਸਤਾਰ ਪੂਰਨਾ ਸੀ ਇੱਕ ਅੰਕਾਰ ਨਾਨਾ ਚਲਤ ਕਰੇ ਕਿ ਨਮਾਏ ਪੂਰ ਪੂਰਨ ਸਭ ਉਠਾਏ ਨਾਨਾ ਵਿਧ ਕਰ ਬਣ ਬਣਾਏ ਆਪਣੀ ਕੀਮਤ ਆਫੇ ਪਾਏ ਸਭ ਕੜ ਦਿਸ ਕੇ ਸਭ ਦਿਸ ਕੇ ਠਾਵ ਜਪ ਜਪ ਜੀਵ ਨਾਨਕ ਕਰਨ ਆਵ ਨਾਮ ਕੁਧਾਰੇ ਸਗਲੇ ਜੰਤ ਨਾਮ ਕੁਧਾਰੇ ਖੰਡ ਬ੍ਰਹਮੰਡ ਨਾਮ ਕੁਧਾਰੇ ਸਿਮਰਤ ਵੇਦ ਪੁਰਾਣ ਨਾਮ ਕੁਧਾਰੇ ਸੁਣਨ ਗਿਆ ਅੰਤਿਆ ਨਾਮ ਕੁਧਾਰੇ ਹਸਪਤਾਲ ਨਾਮ ਕੁਧਾਰੇ ਸਗਲੇ ਕਾਰ ਨਾਮ ਕੁਧਾਰੇ ਪੁਰੀਆਂ ਸਭ

ਹਟੇ ਗੁਰ ਕਾ ਸਿੱਖ ਵਿਕਾਰ ਤੇ ਹਟੇ ਸਤਿਗੁਰ ਸਿੱਖੋ ਨਾਮ ਦੰਦੇ ਗੁਰ ਕਾ ਸਿੱਖ ਉੜਭਾਗੀ ਹੈ ਸਤਿਗੁਰ ਸਿਕਲ ਫਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੀ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਅੱਗੇ ਮਨ ਮੈਂ ਸਹਿ ਆਪਸ ਕੋ ਕਰ ਕਛ ਨੰਜਨਾਵੇ ਹਰ ਹਰ ਨਾਮ ਜੇ ਸਤਿ ਆਵੇ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕਾਰਜ ਰਾਸ ਸੇਵਾ ਕਰਤੋ ਇਹਨੇ ਕਾਮੇ ਤਿਸ ਕੋ ਪ੍ਰਾਪਤ ਸਵਾਮੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬਿਸ ਬਿਸ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਾ ਜਾਣੇ ਸੋ ਸਤਿਗੁਰੂ ਜੀ ਸ੍ਰੀ ਦੇ ਹਰ ਨਾਵਨ ਕੁਬਾਰ ਗੁਰ ਕੋ ਬਲ ਜਾਵਨ ਸਰਵ ਨਿਧਾਨ ਜੀ ਕਾ ਦਾਤਾ ਅੱਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨ ਮੈਂ ਪਾਰ ਮੇਕਾ ਆਪਣੇ ਕਛ ਭਰਮ ਸਹਿਣ ਸਹਿ ਸਹਿ ਸਿਣ ਬਲੈਣ ਜਾਈਏ ਨਾਨਕ ਐਸਾ ਗੁਰੂ ਭਾਗੀ ਭਾਈ ਸਫਲ ਦਰਸ਼ਨ ਪੇਕ ਦੁਨੀਤ ਪਰਚਾ ਚਣਕਨ ਵਿਗਤ ਨਿਰਮਰੀ ਭੇਟ ਸੰਗਰਾਮ ਗੁਣ ਰਾਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਣ ਕਰ ਬਚਨ ਕਰਨ ਅਖਾਨੇ ਮਨ ਸੰਤੋਖ ਆਤਮ ਪਤਿਆ ਨੇ ਪੂਰਾ ਗੁਰ ਆਖਿਓ ਜਾਕਾ ਮੰਤਰ ਅਮਰਦਿਸ਼ ਵੇਖਿਓ ਸੰਤ ਗੁਣ ਬੇਅੰਤ ਕਿਮਤ ਨਹੀਂ ਪਾਏ ਨਾਨਕ ਜਿਸ ਭਗਤ ਹਿਲੇ ਮਿਲਾਏ ਜਿਹ ਬਾਏ ਕੁਸਤਤ ਅਨੇਕ ਸਤਿਪੁਰਖ ਪੂਰਨ ਬਵੇਕ ਕਾਹੂ ਬੋਲ ਨ ਬੋਝ ਦੁਬਰਾਣੀ ਅਗਮ ਗੋਚਰ ਪਣ ਨਿਰਬਾਣੀ ਹਰ ਨਿਰਭਰ ਸੁਖਦਾਈ ਤਾਂ ਕੀ ਕੀਮਤ ਕਿਨੇ ਨ ਪਾਏ ਨ ਭਗਤ ਬੰਧਨਿਤ ਕਰਿਆ ਚਰਨ ਕਮਲ ਹਿਰਦੇ ਸੁਮਰੈ ਸਤਿਗੁਰ ਹਰਿ ਸਤਿਗੁਰ ਆਪਣੇ ਨਾਨਕ ਦਿਸ ਪ੍ਰਸਾਦ ਸਫਲ ਆਪਣੇ ਇਹ ਹਰ ਰਸ ਪਾਵੈ ਜਣ ਕੋ ਅੰਮ੍ਰਿਤ ਪੀਵੇ ਅੰਮ੍ਰਿਤ ਸੋਇ ਸਪੁਰਖ ਕਾ ਨਾਇਕ ਦੇ ਵਿਨਾਸ਼ ਜਾ ਕੇ ਮਨ ਪਗਟੇ ਉਦਾਸ ਅੱਠ ਪੈਰ ਹਰ ਕਾ ਨਾਮ ਲੈ ਸੱਚ ਉਦੈ ਸਯੋ ਕੋ ਦੇ ਮੂੰਹ ਮਾਇਆ ਕੇ ਸੰਗ ਨ ਲੈ ਮਨ ਮੇਰਾ ਖੇ ਹਰ ਹਰੇ ਕੰਧਕਾਰ ਦੀਪ ਪ੍ਰਗਾਸੇ ਨਾਨਕ ਘਰ ਮੋਹ ਦੁਖਤਾ ਤੇ ਨਾਸੇ ਤਪ ਤਮਾਏ ਠੰਡ ਵਰਤਾ ਅਣ ਪਿਆ ਦੁਖ ਨਾਠੇ ਵਾਈ ਜਨਮ ਮਰਨ ਕੇ ਮਿਟੈਨ ਦੇ ਸਹਿ ਸਾਧੂ ਗਏ ਪੂਰਨ ਉਪਦੇਸੇ ਭਉ ਚੁਕਾ ਨਿਰਭਉ ਵਸੇ ਸਗੁਰ ਮਨ ਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਤਾਰੀ ਸਾਧ ਸੰਗ ਜਪ ਨਾਮ ਮੁਰਾਰੇ ਤਿਤ ਬਾਏ ਝੁਕੇ ਭ੍ਰਮ ਗਾਵਨ ਸੁਨ ਨਾਨਕ ਹਰ ਹਰ ਜਸ ਸਰਵ ਨਿਰਗੁਣ ਆਪ ਸਰਗੁਣ ਪਿਓ ਕਲਾ ਧਰ ਜਿਨ ਸਗਲੀ ਮੋਏ ਆਪਣੇ ਜਲ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਵਾਏ ਹਰ ਬਿਨ ਦੂਜਾ ਨਾਹੀ ਕੋਏ ਸਰਵਣ ਰੰਤੇ ਕੋ ਸੋਏ ਉਤਪੋਤ ਰਵਿਆ ਰੂਪ ਰੰਗੇ ਭੈ ਪ੍ਰਗਾ ਸਾਧਕੇ ਸੰਗੇ ਰਚ ਰਚਨਾ ਆਪਣੀ ਕਲ ਤਾਰੀ ਅਨਕ ਵਾਰ ਨਾਨਕ ਬਲਹਾਰੀ ਸਲੋਕ

ਏਕੋ ਏਕ ਏਕ ਹਰਿ ਆਪ ਪੂਰਨ ਪੂਰ ਪ੍ਰਭ ਆਪ ਨੂੰ ਸਾਰਿਕ ਤੇ ਪਏ ਕਰਾਤ ਪ੍ਰਾਸ਼ਤ ਗਏ ਮਨ ਧਨ ਅੰਤਰ ਏਕ ਪ੍ਰਵਰਤ ਗੁਰ ਪ੍ਰਸਾਦ ਨਾਨਕ ਏਕ ਜਾਤਾ ਸਲੋਕ

ਅਸ਼ਟਪਦੀ ਜਾਚਕ ਜਨ ਜਾਚੇ ਪ੍ਰਭ ਦਾਨ ਕਰ ਕਿਰਪਾ ਦੇਵ ਹਰ ਨਾਮ ਸਾਜਨ ਕੀ ਮੰਗੋ ਧੂਰ ਪਾਰ ਪਰਮੇਸ਼ਰ ਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾਸ ਸਾਸ ਪ੍ਰਭ ਤੋਂ ਮੈਂ ਧਿਆਉ ਚਰਨ ਕਮਲ ਸੋਲਾ ਕੈ ਪ੍ਰੀਤ ਭਗਤ ਕਰੂ ਪ੍ਰਭ ਕੀ ਨਿਤ ਨੀਤ ਏ ਕੋਟੇ ਕੋ ਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ ਮਾ ਸੁਖੋਏ ਅਰਸ ਪਾਵੇ ਬ੍ਰਿੜਾ ਖੋਏ ਜਿਨ ਚਾਖੇ ਸੇ ਜੰਤਰ ਪਤਾ ਨੇ ਪੂਰਨ ਪੁਰਖ ਨੇ ਡੋਲਾ ਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਉ ਸਾਧਕੇ ਸੰਗ ਪਰੇ ਸਰਨਾਮ ਸਭ ਤਿਆਗ ਅੰਤਰ ਪੁਰਗਾ ਸੰਦਨੇ ਉਲਾ ਗੁੜ ਭਾਗੀ ਜਪੈ ਪ੍ਰਭ ਸੋਏ ਨਾਨਕ ਨਾਮ ਤੇਜ ਕੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋ ਦਿਆ ਸੇਵਕ ਨੂੰ ਸਦਾ ਨਿਹਾਲ ਬੰਧਨ ਕਾਢ ਮੁਖ ਜਨ ਪੈ ਜਨਮ ਵਰਨ ਦੁਖ ਪਰੂੰਗੇ ਇਸ ਪੁਨੀ ਸਰਦਾਸਾ ਪੂਰੀ ਰਵ ਰਿਆ ਸਤਸੰਗ ਹਜੂਰੀ ਜਿਸ ਕਾ ਸਤਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਸਿਰਜ ਘਾਲ ਨਾ ਪਾਨੇ ਸੋ ਕੋਈ ਸਿਰਜ ਕੀਆ ਜਾਣੇ ਸੋ ਕਿਸਨ ਸਭ ਕੁਛ ਦੀਆ ਸੋ ਕੋਈ ਸਿਰਜ ਜੀਵਨ ਜੀਆ ਸੋ ਕੋਈ ਸਿਰਜ ਅਗਣ ਮੈਂ ਰੱਖੇ ਗੁਰ ਪ੍ਰਸਾਦ ਕਬੀਲਾ ਲਾਖੇ ਸੋ ਕੋਈ ਸਿਰੇ ਵਿਖਤੇ ਕਾਢੇ ਜਨਮ ਜਨਮ ਕਾ ਟੂਟਾ ਕਾਢੇ ਗੁਰਪੁਰੇ ਤਾ ਤੇ ਵਜਾਇਆ ਪ੍ਰਭ ਆਪਣਾ ਨਾਮ ਜਾਂਦੇ ਸਾਜਨ ਸੰਤ ਗੁਰੂ ਏ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਭਾਓ ਆਪ ਜਪੋ ਹਰ ਨਾਮ ਜਪਾਓ ਭਗਤ ਪਾਇ ਤਰੇ ਸੰਸਾਰ ਬਿਨ ਭਗਤੀ ਜਨ ਉਸੇ ਸਾਰ ਸਰਵ ਗਿਆਨ ਸੁਗਨ ਦਨਾ ਬੁੜ ਜਾਤ ਪਾਇ ਵਿਸਰਾਮ ਸਗਲ ਦੁਖ ਆਵਤ ਨਾਸ ਨਾਮ ਨਾਮ ਜਪੋ ਗੁਣਦਾਸ ਉਪਜੀ ਪ੍ਰੀਤ ਪ੍ਰੇਮ ਰਾਜਾ ਮੰਤਨ ਇੰਤਰੀ ਸੁਆਵ ਨੇਤਰੋ ਬੇਗ ਦਰ ਸੁਖੋਏ ਮਨ ਵਿਕਸੇ ਸਾ ਚਰਨ ਤੋਏ ਭਗਤ ਜਨਾ ਕੇ ਮੰਤਨ ਅੰਗ ਵਿਰਲਾ ਕਉ ਪਾਵੇ ਸੰਗ ਏਕ ਬਹਤੀ ਜੀ ਕਰਮਿਆ ਗੁਰਪ੍ਰਸਾਦ ਨਾਮ ਸਫਲਿਆ ਤਾਂ ਕਿ ਉਮਾ ਕਈ ਨਾ ਜਾਏ ਨਾਨਕ ਰਿਆ ਸਰਬ ਸੁਮਾਏ ਪ੍ਰਭ ਬਖਸ਼ਣ ਦੀਨ ਦਿਆਲ ਭਗਤ ਸਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਵ ਘਟਾ ਕਰਤ ਪ੍ਰਤਪਾਲ ਆਤ ਪ੍ਰਭ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਪਾਏ ਲਾਭ ਮਨ ਹੀ ਤੇ ਹਮ ਨਿਰਗੁਣਿਆ ਨੀਚ ਹਜ਼ਾਰ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਵ ਬੈ ਕੁੰਠ ਮੁਕਤ ਮੁਕ ਪਾਏ ਨਿਮ ਕਰਕੇ ਗੁਣ ਗਾਏ ਅਨਕ ਰਾਜ ਭੂੜ ਆਏ ਅਰ ਕੇ ਨਾਮ ਕੀ ਕਥਾ ਮਨ ਪਾਏ ਬੋ ਭੋਜਨ ਕਾਬਰ ਸੰਗੀਤ ਰਸਨਾ ਜਪਤੀ ਹਰ ਹਰਣੀ ਭਲੀ ਸੋ ਕਰਨੀ ਸੋ ਬਾ ਧਨਵੰ ਤਿਰ ਤੇ ਵਸੈ ਪੁਨ ਗੁਣ ਮਨ ਸਾ ਸੰਗ ਪ੍ਰਭ ਦੇ ਨਿਵਾਸ ਸਰਵ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀ ਅਨਾਨਿਕਾ ਆਪੇ ਹੀ ਫਿਰ ਜਾ ਪਸ਼ਪਦੀ ਜਬ ਅਕਾਰ ਕਿਸ਼ਨ ਦ੍ਰਿਸ਼ਟੀ ਤਬ ਪਾਪਨ ਤਬ ਕਹਿਤੇ ਹੋ ਤਬ ਜਬ ਧਾਰੀ ਆਪਣ ਸੁਨ ਸਮਾਦ ਤਬ ਬੈਰ ਬਿਰੁ ਕੇ ਸੰਗਮਾਦ ਜਬ ਇਸਕਾ ਵਰਨ ਸੇ ਨ ਜਾਵਤ ਤਬ ਹਰ ਸੋ ਕੋਕ ਸੇ ਵਿਆਪ ਜਬ ਆਪਣਾ ਆਪ ਆਪਣ ਤਾਂ ਮੋਹ ਕਾਂਕ ਦੋਤ ਪਰਮ ਆਪਣ ਖੇਲਿਆ ਵਰਤੀ ਜਾ ਨਾਨੀ ਕਰਣੇ ਹਰਨ ਦੂਜਾ ਜਾਓ ਕਰਵ ਕੇਵਲ ਧਣੀ ਤਾਂ ਬੰਦ ਮੁਕਤ ਕੋ ਕਿਸ ਕੋ ਗਣੀ ਜਾਵੇ ਕਰ ਅਗਮ ਅਪਾਰ ਤਬ ਨਰਕ ਸੋ ਕੋ ਕੌਣ ਅਵਤਾਰ ਜਬ ਸਿਵ ਸਕ ਜਬ ਨਿਰਗੁਣ ਪ੍ਰਸਾਦ ਸਵਾਏ ਤਬ ਸੁ ਸਕਤ ਕਹੋ ਕੋਈ ਠਾਏ ਜਬ ਆਪ ਆਪ ਆਪਣੀ ਜੋਤ ਰਹੇ ਤਾਂ ਕੁੰਡ ਕੌਣ ਕਦਰ ਰਹੇ ਆਪਣ ਚਲ ਤਬ ਕਰਨ ਯਾਰ ਨਾਨਕ ਠਾਕ ਰਗਮ ਅਪਾਰ ਵਿਨਾਸੀ ਸੁਕੇ ਆਪਣੇ ਆਸਨ ਤਾਂ ਜਿਨ ਮਰਨ ਕੋ ਕਾ ਵਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸੋਏ ਜਬ ਗੁਤ ਗੋਚਰ ਪ੍ਰਵੇਖਾ ਤਬ ਚਿਤ ਗੁਪਤ ਕੁਛ ਦਲੇਖਾ ਜਬ ਨਾਥ ਨਿਰੰਜਨ ਗੋਚਰ ਕਾ ਦੇਤਾ ਕੌਣ ਛੁਟੇ ਕੁਣ ਬੰਧਨ ਵਾਦੇ ਆਪਣਾ ਆਪਿਆ ਪੇ ਚਰਜਾ ਨਾਨਕ ਆਪਨ ਪਾਪੀ ਪਰਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈਬਨ ਮੈਲ ਕਹੋ ਕਹਿ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੁਮਾਨ ਕੌਣ ਅਪਮਾਨ ਹੈ ਜੈ ਜੋ ਸਰੂਪੀ ਜੋ ਸੁਰੂ ਜੈ ਛਾਲਿਸ ਦਲਗਤ ਕਹੋ ਕੀ ਜੈ ਜੋ ਸਰੂਪੀ ਜੋ ਸੰਗ ਸਮਾਵਿਤ ਹੈ ਕਿਸੇ ਕੋ ਅੰਤਰ ਉਤਾਵੇ ਕਰਨ ਕਰਾਵਣ ਕਰਨੇ ਹਾਰ ਨਾਨਕ ਕਿਰਤੇ ਕਣੇ ਸਮਾਰ ਜੋ ਆਪਣੀ ਸੋਭਾ ਆਪਣ ਸੰਗ ਮਲਾਏ ਤਬ ਕੌਣ ਬਾਏ ਬਾਪ ਤਰਸਦਾਏ ਜਰ ਸਭ ਕਲਾ ਪੇ ਪ੍ਰਭਿੰਤਾ ਵੇਖ ਤੇ ਕਾਹ ਕੋ ਚੇਨ ਜਬ ਆਪਣੇ ਆਪ ਆਪ ਉਤਾਰੇ ਤੋ ਸਗਨ ਸਗਨ ਕਾਂ ਵਿਚਾਰੇ ਜੇ ਆਪਣ ਊਹ ਚੇ ਆਪਣੇ ਆਪ ਨੇਰਾ ਤੈ ਕੌਣ ਠਾਕੁਰ ਕੁਣ ਕਹੀਏ ਚੇ ਰਬ ਸਮ ਬਿਸਮੇ ਬਿਸਮਾਦ ਨਾਨਕ ਆਪਣੀ ਗਾ ਜਨ ਵਾਪ ਜੈ ਚਲੇ ਛੇਦ ਭੇ ਸਮਾਇਆ ਮੁਖ ਸੇ ਵਿਆਪ ਤੁਮਾਇਆ ਪਸ ਗੁਆ ਪੈ ਦੇਸ ਤੇ ਗੁਣ ਕਾ ਨਾ ਪ੍ਰੋਏ ਜੈ ਕਹਿ ਕੇ ਭਗਵੰਤਾ ਤੈ ਕੌਣ ਕੰਤ ਕਿਸ ਲਾਗੇ ਚਿੰਤਾ ਜੈ ਆਪਣਾ ਪਾਪ ਤਿਆਰ ਤੈ ਕੌਣ ਕਥੇ ਕੁਣ ਸੁਣੇ ਹਾਰ ਬਹੁਵੇ ਅੰਤ ਉੱਚੇ ਉੱਚਾ ਨਾਨਕਾ ਪਸੁਆ ਪਹੁੰਚਾ ਜੈ ਪ੍ਰਚੁ ਪ੍ਰਪੰਚਾਕਾਰ ਤੈ ਗੁਣ ਮੈਂ ਕਿੰਨੋ ਵਿਸਤਾਰ ਪਾਪ ਹੁਣ ਤਾ ਭੇ ਕਾ ਕੋ ਪਾਪ ਕੋ ਨਰ ਕੋ ਸੁਰਗੁੰਸ਼ਾ ਹਾਲ ਜਾਲ ਮਾਇਆ ਜੰਜਾਲ ਹੋਮੇ ਮੋਹ ਭਰਮ ਪੈ ਭਾਰ ਦੁੱਖ ਸੁਖ ਮਾਣ ਮਾਣ ਪ੍ਰਕਾਰ ਕੀ ਵਖਿਆਨ ਆਪਣ ਕੇ ਲਿਆਪ ਕਰ ਦੇਖੇ ਖੇਲ ਸਮੁੱਚਾ ਤਾ ਨਾਨਕ ਕਹਿ ਜਾਓ ਗੁਰ ਭਗਤ ਆਪ ਜੈ ਪਸਰੀ ਪਾਸਾਰ ਸੰਤ ਪ੍ਰਦਾ ਦੂ ਪਾ ਕਹਿ ਭਜਣ ਕੀ ਸੋਭਾ ਨੂੰ ਬਾਣੀ
ਆਪੇ ਕੌਤੇ ਗ੍ਰਹਿਣ ਚੋਜ ਆ ਫਿਰ ਸਪੋਕਣ ਦੇ ਯੋਗ ਜਿਸ ਭਾਵ ਤੁਸੀਂ ਆਪਣਾ ਲਾਵੇ ਜਿਸ ਭਾਵ ਤੁਸੀਂ ਖੇਲ ਖਿਲਾਵੇ ਬੇਸ਼ਮਾਰ ਥਾਕਣ ਤੇ ਬੋਤੋ ਲੈ ਜੂੰ ਬੁਲਾਓ ਤਿਉ ਨਾਨਕ ਦਾਸ ਬੁੱਲੇ ਸਲੋਕ ਜੀ ਜੰਤ ਕੇ ਠਾਕੁਰ ਆਪੇ ਵਰਤਨਹਾਰ ਨਾਨਕੇ ਕੋ ਬਸਰਿਆ ਦੂਜਾ ਕਹਿ ਦ੍ਰਿਸ਼ਟਾ ਰਿਸ਼ਪਦੀ ਆਪ ਕਥੇ ਆਪ ਸੁਣੇ ਹਾਲ ਆਪੇ ਕਾ ਵਿਸਤਾਰ ਜਾਤ ਇਸ ਭਾਵ ਦਾ ਸਿਰ ਸੋ ਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਫਿਰ ਨਹੀਂ ਕੁਛ ਹੋਇਆ ਆਪਣ ਸੂ ਸਭ ਜਗਤ ਪਰੋਏ ਜਾ ਕੋ ਪ੍ਰਭ ਜੀ ਆਪ ਜਾਏ ਸਤਨਾਮ ਸੋਈ ਜਨ ਪਾਏ ਸੋ ਸੁੰਦਰ ਸੀ ਤਤ ਕਾ ਬੇਤਾ ਨਾਨਕ ਸਭ ਸਿਸ਼ ਕਾ ਜੇਤਾ ਜੀ ਅੰਤਰ ਸਭ ਦਾ ਕਿਹਾ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨ ਮਾਰੇ ਸੋ ਮੋਏ ਸੁਮਨ ਵਿਸਾਰੇ ਤਿਸ ਤੇ ਜਬਰ ਕਾਂ ਕੋ ਜਾਏ ਸਭ ਸ੍ਰੀ ਅਗਨ ਰੰਜਨ ਰਾਏ ਜੀ ਕੀ ਜੂ ਕੋਈ ਜਾ ਕੇ ਸਵਾ ਅੰਤਰਵਾਰ ਜਾਣੋ ਸਾਧ ਗੁਣਿਧਾਨ ਬੇਅੰਤ ਵਪਾਰ ਨਾਨਕ ਦਾਸ ਦਾ ਵਿਲਹਾਰ ਪੂਰਨ ਪੂਰੇ ਦਿਆ ਸਭ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾ ਮੇਰਾ ਵਿਆਪ ਪਰਤ ਪਾਲੇ ਜੀਣ ਵਪਾ ਜੋ ਜੋ ਰਚ ਸੁਤਿਸੇ ਤਿਆਰ ਜਿਸ ਪਾਵਤੀ ਲੈ ਮਿਲਾਏ ਭਗਤ ਕਰਿਆਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰਮਾਨਿਆ ਕਰਨ ਹਰ ਨਾਨਕ ਗਜਾਨੇ ਆ ਜਨ ਲਾਗਾ ਹਰ ਇੱਕ ਨਾਏ ਤਿਸਕੀ ਆਸਨ ਵਿਰਥੀ ਜਾਏ ਸੇਵਕੋ ਸੇਵਾ ਬਣੇ ਆਏ ਕੁੰਭੂਜ ਪਰਮ ਪਦ ਪਾਏ ਸੇ ਪ੍ਰਣੇ ਵਿਚਾਰ ਜਾਂ ਕਿ ਮਨੁੱਖ ਅਨੰਕਾਰ ਬੰਧਨ ਦੂਰ ਭੈ ਨਿਰਵੈਰ ਅੰਦਨ ਪੁੱਜੇ ਗੁਰ ਕੇ ਪੈਰ ਲੋਕ ਸੁਖੀ ਪ੍ਰਲੋਕ ਸੁਵੇਲੇ ਨਾਨਕਾਰ ਪ੍ਰਭ ਆਪੇ ਮੇਲੇ ਸਾਧ ਸੰਗਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤਕਰੋ ਵਿਚਾਰ ਦ੍ਰਿੜੋ ਦੇ ਕਾ ਕਰੋਦਾਰ ਅੰਮ੍ਰਿਤ ਬਚਨ ਨਲਕੇ ਗੁਣ ਗਾਵ ਪ੍ਰਾਂਤਰਣ ਕਹਿ ਸੁਭਾਵ ਆਠ ਪੈਰ ਪਰ ਵੇਖੋ ਨੇਰਾ ਮਿਟੇ ਗਿਆਨ ਬਿਨਸਿਆ ਦੇਹਰਾ ਸੁਣ ਪਦੇ ਸਿਰ ਦੇ ਵਸਾਓ ਮਣਿ ਸੇ ਨਾਨਕ ਫਲ ਪਾਓ ਹਲਤ ਬਲ ਦੋਲੇ ਸੁਆ ਰਾਮ ਨਾਮ ਦਰੂੜਤਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਮਸਿਸ ਦੇ ਸਾਜ ਵਿਖਿਆ ਮਨ ਤਾ ਨਾਮ ਚ ਭੁੱਲ ਬਿਲਾਏ ਦੁੱਖ ਦਰਦ ਮਨ ਤੇ ਹੋ ਜਾਏ ਸੱਚ ਵਪਾਰ ਕਰੋ ਵਪਾਰ ਇਧਰ ਕਹਿੰਦੇ ਵੇਖੇ ਤੁਮਾਰੀ ਕਾਟੇ ਰਖਣ ਮਾਏ ਨਾਨਕ ਬਹੁ ਨਾ ਆਏ ਜਾਏ ਤਿਸ ਤੇ ਦੇਵ ਦੂਰ ਕਾਂ ਕੋ ਜਾਗਰ ਰੱਖਣ ਅਰਥ ਆਏ ਨਿਰਭਉ ਜਪੈ ਸਗਲ ਭਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੇ ਜਿਸ ਰੱਖੇ ਤੇ ਨਾਏ ਦੋਗ ਨਾਮ ਜੋ ਮਨ ਹੋ ਸੋਗ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋ ਕੋਇਨ ਪਹੁੰਚਣ ਹਾਰ ਸਿਰ ਉਪਰ ਠਾਂਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੇ ਅਮਰ ਜਾ ਕੇ ਦ੍ਰਿਸ਼ਟ ਦਰਸ਼ਨ ਦੇਖ ਦੁਰ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰਾ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਵਰਦਾਨ ਜਿਸ ਮਨ ਵਸੇ ਸੋ ਨਿਹਾਲ ਤਾਂ ਕਿ ਨਿਕ ਨਿਹਾਲ ਕਾਲ ਜਾਂ ਅਮਰ ਪਏ ਅਮਰ ਪਦ ਪਾਇਆ ਸਾਧ ਸੰਗ ਨਾਨਕ ਹਰਤਿਆ ਸਲੋਕ ਗਿਆਨ ਅੰਜਨ ਗੁਰ ਦਿਆ ਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡਿਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮੱਗਰੀ ਕਸਕਟ ਮਾਏ ਨਾਨਕ ਰੰਗ ਨਾਨ ਦਿਸਦਾ ਹੈ ਨਾਉਣ ਤੋਂ ਮਿਲੋ ਪ੍ਰਭ ਕਾ ਨਾਮ ਦੇ ਹੀ ਮੈਂ ਸਕਾ ਵਿਸਰਾਮ ਸੁਣ ਸਮਾਧਨ ਤੈ ਨਾਦ ਕਹਿ ਨਾ ਜੈ ਚਰਬ ਸਮਾਧ ਤਿੰਨ ਦੇ ਕਹਿ ਸਿਆਪ ਦਿਖਾਏ ਨਾਨਕ ਤੀਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਆਨੰਦ ਕੜਕੜ ਵਿਆਪ ਰਿਹਾ ਭਗਵੰਤ ਧਰਨ ਮੈਂ ਆਕਾਸ਼ ਮੈਂ ਸਰ ਲੋਕ ਪੂਰਨ ਪ੍ਰਤਪਾਲ ਬਣ ਤਿੰਨ ਪਰਬਤ ਹੈ ਪਰਮ ਜੈ ਸਿਆ ਕਹਿ ਤੈ ਸਕਰਮ ਪੁਣ ਪਾਣੀ ਬੈਸਨ ਤਰਮਾਏ ਚਾਰ ਕੁੰਡੇ ਦੇ ਸਮਾਏ ਤਿਸ ਤੇ ਫਿਰ ਨਹੀਂ ਕੋਠਾ ਗੁਰਪ੍ਰਸਾਦ ਨਾਨਕ ਸੂ ਭਾਵ ਵੇਦ ਪ੍ਰਾਂਤ ਸਮਰਤ ਮੈਂ ਦੇਖ ਸੱਸੇ ਸੁਰਨ ਕੁੰਤਰ ਮਾਏ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲ ਨਾ ਕਮੂ ਡੋਲੈ ਸਰਬ ਕਲਾ ਕਰਕੇ ਲੈ ਖੇਲ ਮੋਲ ਨਾ ਭਾਈ ਗੁਣੇ ਮੋਲ ਸਰਬ ਜੁਤ ਮੈਂ ਜਾ ਕੀ ਜੋ ਧਾਰਿਓ ਸਵਾਮੀ ਉਤਪਾਦ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿੰਨ ਮੈਂ ਵਿਸਾ ਸਮਝਣਾ ਕਹਿ ਭੇਖਣ ਸਭ ਬ੍ਰਹਮ ਸਮਝਣਾ ਕਿ ਹਿਰਦੇ ਸਭ ਧਰਮ ਸਮਝਣਾ ਸੁਣ ਸੋ ਬਚਨ ਸਰਬ ਆਪੇ ਰਾਮ ਸੰਗਰਚਨ ਜਿਨ ਜਾਤਾ ਤਿਸ ਕੀ ਰਹਿਤ ਸਤ ਵਚਨ ਸਾਧ ਸਭ ਕਹਿਤ ਜੋ ਜੋ ਹੋਏ ਸੋਏ ਸੁਖਮਾਨੇ ਕਰਨ ਕਰਾਉਣ ਹਰ ਹੋ ਜਾਣੇ ਅੰਤਰ ਵਸੇ ਬੋਲ ਬਾਰ ਵੀ ਹੋਏ ਨਾਨਕ ਦਸੂਗੇ ਸਮ ਹੋਏ ਆਪ ਸਤ ਗਿਆ ਸਭ ਸਤ ਤਿਸ ਪ੍ਰਭ ਤੇ ਸਗਲੇ ਸੁਭਾਤ ਤਿਸ ਭਾਵਤਾ ਕਰੇ ਵਿਸਾਰ ਤਿਸ ਭਾਵਤਾ ਕੰਕਾਰ ਅੰਕਲਾ ਲਖਣਾ ਜਾਏ ਜਿਸ ਭਾਵ ਤਿਸ ਲੈ ਮਿਲਾਏ ਕੌਮ ਨਿਰਗੁਣ ਕਹੀਏ ਦੂਰ ਆਪੇ ਆਪਾ ਭਰਪੂਰ ਅੰਤਰਗਤ ਜਾਪ ਜਨਾਏ ਨਾਨਕ ਤੀਨੇ ਆਪ ਹੋਜਾਏ ਸਰਭੂਤਿਆ ਵਰਤਾਰਾ ਸਰਮ ਨੈਣਾ ਭੇਖਣਾ ਸਗਲ ਸਮੱਗਰੀ ਜਾਕਾ ਤਣਾ ਆਪਣ ਜੋ ਸਿਆ ਵੀ ਸੁਣਾ ਆਵਣ ਜਾਣੀ ਖੇਲ ਬਣਾਇਆ ਗਿਆ ਕਰੀ ਕਿੰਨੀ ਮਾਇਆ ਸਭ ਕੇ ਮਤ ਲਿਪ ਤੋ ਰਹਿ ਜੋ ਕੁਛ ਕਹਿਣਾ ਸੁਆਪੇ ਗਏ ਅੱਗੇ ਆਵੇ ਅੱਗੇ ਜਾਏ ਨਾਨਕ ਦਾ ਭਾਵ ਤਾਂ ਲੈ ਸਮਾਇਸ ਤੇ ਹੋਏ ਸੁਣਾਏ ਬੁਰਾ ਔਰ ਕਹੋ ਕਿਨੇ ਕਛ ਖੁਰਾ ਆਪ ਭਲਾ ਕਰ ਤੂੰ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਾਹ ਸੋ ਚੋਤ ਪੋਤੇ ਆਪਣ ਸੰਗਰਾਜ ਤਾਂ ਕੀ ਕਦਮ ਕਹੀ ਨਾ ਜਾਏ ਦੂਸਰ ਹੋਏ ਦਸੋ ਜੀ ਪਾਏ ਤਿਸ ਕਾ ਕੀ ਆਸਾ ਪ੍ਰਵਾਨ ਗੁਰਪ੍ਰਸਾਦ ਨਾਨਕੇ ਜਾਨ ਜੋ ਜਾਣੇ ਤਿਸ ਦਾ ਸੁਖ ਹੋਇਆ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸਦੇ ਭਗਵੰਤ ਧਨ ਧਨ ਧਨ ਜਨਿਆ ਜਿਸ ਪ੍ਰਸਾਦ ਸਿਵ ਜਗਤ ਰਹਿ ਜਣਿਆ ਹੁਣ ਕਹੇ ਸੁਭਾਵ ਜਨ ਕੇ ਸੰਗ ਚਿਤ ਆਵੇ ਨਾਵ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ

ਗੁਣੋ ਗਾਵੇ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਕਰਵੇ ਸਾਧ ਸਾਧ ਸਿਮਰੋ ਗੋਬਿੰਦ ਮਨ ਤ੍ਰਿਗੁ ਤ੍ਰੇ ਜਿੰਦਾਸ ਨੂੰ ਤਿਆਗੋ ਤਰੰਗ ਸੰਜਨਾ ਕੀ ਤੋ ਰਮਣ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗੇ ਘਨ ਸਾਗਰ ਤਰੋ ਹਰ ਤਈ ਪਰਲੇ ਭੰਡਾਰ ਨਾਨਕ ਗੁਰੂ ਪੂਰੇ ਨਮਸਕਾਰ ਖੇਮ ਕੁਸਲ ਸਹਿਜਨੰਦ ਸਾਧ ਸੰਗ ਭਜ ਪਰਮਾਨੰਦ ਨਿਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਮਨ ਤਰਸ ਪੀਓ ਚੇਚੇ ਤਵ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਫਲ ਦਮੋਦਰ ਦੀਨ ਦਿਆਲ ਤੋ ਪੰਜ ਪੂਰਨ ਕਿਰਪਾਲ ਸਿਮਰ ਸਿਮ ਨਾਮ ਵਾਰੰਵਾਰ ਨਾਨਕ ਜੀ ਕੈ ਧਾਰ ਉਤਮ ਸਲੋਕ ਸਾਧ ਕੇ ਵਚਨਾਮ ਲਈ ਕਲਾ ਰਤਨ ਸੁਣਤ ਕਮਾਉ ਤਿਉ ਉਧਾਰ ਆਪ ਤਰੇ ਲੋਕੇ ਨਿਸਤਾਰ ਸਫਲ ਜੀਵਨ ਸਫਲਤਾ ਕਰ ਸੰਗ ਜਾ ਕੇ ਮਨ ਲਾਗ ਹਰੰਗ ਜੈ ਜੈ ਸਬਦ ਨਾਥ ਵਾਜੇ ਸੁਣ ਸੁਣ ਅਨੰਦ ਗ੍ਰਹਿ ਪ੍ਰਭ ਗਾਜੇ ਪਰਡੇ ਗਵਾਲ ਮਾਤ ਕੇ ਮਾਥੇ ਨਾਨਕ ਕੁਦਰੇ ਤਿਨ ਕੇ ਸਾਥੇ ਸੰਜੋਗ ਸੁਣ ਸੁਣ ਨਹੀਂ ਆਏ ਕਰ ਕਿਰਪਾ ਪ੍ਰਵਾਹ ਮਿਲਾਏ ਮਿਟ ਕੇ ਬੈਰ ਭੈ ਸਵਰੇਣ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭੈ ਗੁਰਦੇ ਪੂਰਨ ਹੋਏ ਸਾਹਿਬ ਕੀ ਸਾਹਿਬ ਜਿੰਦਾਲ ਜਿੰਦਾਲ ਵਿਕਾਰ ਤੇ ਰਹਿ ਤੇ ਰਾਮ ਸਾਮ ਸੁਣ ਕਿਸ ਸੁਣ ਸੁਣਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭ ਤਾਰੀ ਨਾਨਕ ਨੇ ਵੀ ਕੇ ਫੁਮਾਰੇ ਪ੍ਰਭ ਕੀ ਸਤਿਗੁਰੂ ਸੁਨਮੀਤ ਸਾਵਧਾਨੀ ਕਾ ਗਰਚੀਤ ਸੁਖਮਣੀ ਸਾਹਿਬ ਗੁਮ ਗੁਨਾਮ ਜਿਸ ਮਨ ਵਸੇ ਸੋ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉਜ ਪਾਇ ਸਥਾਨ ਪੂਰਨ ਹੋਵੇ ਆਉਣ ਜਾਣ ਹਰ ਤਨ ਕਾਟ ਲਈ ਜਨ ਸੋਏ ਨਾਨਕ ਸੇ ਪ੍ਰਾਪਤ ਹੋਏ ਖੇਮ ਸਾਂਤਰੀ ਦੇ ਨਾਮ ਨਿਧ ਬੁੱਧ ਗਿਆਨ ਸਰਵ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਤੁਮ ਇਸ ਨਾਲ ਚਾਰ ਪਦਾਰਥ ਕਮ ਪ੍ਰਕਾਸ਼ ਸਭ ਕੇ ਮਤ ਸਕਲ ਤੇ ਉਦਾਸ ਸੁੰਦਰ ਚਤੁਰ ਸਤ ਕਾ ਬੇਤਾ ਸਮਦਰਸ਼ੀ ਏਕ ਦੇ ਸੇ ਤਾਇ ਫਲ ਦੀ ਜਨ ਕੇ ਮੁਖ ਬਾਣੀ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹ ਅਨੁਧਾਨ ਚ ਪੇ ਮਨ ਕੋਏ ਸਭ ਜੁਗ ਮੈਂ ਤਾ ਕੀ ਕਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰ ਸਾਸਤਰ ਵੇਦ ਵਖਾਣੀ ਸਕਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੇ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮ ਤੇ ਝੂਟੇ ਜਾ ਕੇ ਮਸਤਕ ਕਰਮ ਪ੍ਰਭਾਏ ਸਾਧ ਸੰਗ ਨਾਨਕ ਤੇ ਆਇਆ ਜਿਸ ਮਨ ਵਸੇ ਸੁਣ ਲਾਏ ਪਰੇ ਤੇ ਜਨ ਆਵੇ ਹਰ ਪਾਚੀਤ ਜਨਮ ਮਰਨ ਤਾ ਕਾ ਦੁਖ ਨਿਵਾਰੇ ਦੁਰਲਭ ਦੇ ਤਤਕਾਲ ਉਧਾਰੇ ਨਿਰਮਲ ਸੋਭਾ ਅਮਰਤਾ ਕੀ ਬਾਣੀ ਏਕ ਨਾਮ ਮਨ ਮਾਇ ਸਮਾਣੇ ਦੁਖ ਰੋਗ ਬਿਣਸੇ ਪੈ ਭਰਮ ਸਾਧਨਾ ਮਿਹੋਤਾ ਕੇ ਕਰਮ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਗੁਣ ਨਾਮ ਸੁਖ ਮਾਣੀ ਦੁਖ ਰੋਗ